ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੇਤ ਸੁਖਮਨੀ ਸੋ ਸਹਿਜ ਗੋਬਿੰਦ ਗੁਣ

ਜਾ ਹਰ ਧਨ ਖਾਟ ਲੈ ਜਨ ਸੋਈ ਨਾਨਕ ਜਿਸ ਹੈ ਪ੍ਰਾਪਤ ਹੋਈ ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੁੰਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਹੁਨ ਦਾਨ ਰਪੈ ਮਨ ਕੋਈ ਸਭ ਯੁਗ ਮਹਿਤਾ ਕੀ ਗਤ ਹੋਏ।

ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸਾਂ ਬੇਨਤੀਆਂ ਹਨ। ਸਤਿਗੁਰੂ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ ਹਨ ਆਪਣੇ ਸੇਵਕ ਪਰਿਵਾਰਾਂ ਨੂੰ, ਖੁਸ਼ੀ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ, ਆਪ ਜੀ ਦੇ ਪਾਵਨ ਚਰਨਾਂ ਵਿੱਚ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਹਨ। ਆਪ ਜੀਆਂ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਹਰਜੀਤ ਸਿੰਘ ਜੀ ਪਰਮਾਰ, ਮਾਤਾ ਜਸਵਿੰਦਰ ਕੌਰ ਪਰਮਾਰ ਦੇ ਸਪੁੱਤਰ ਸਰਦਾਰ ਪਰਮਿੰਦਰ ਸਿੰਘ ਪਰਮਾਰ, ਬੀਬਾ ਰੀਨਾ ਪਰਮਾਰ ਵੱਲੋਂ ਆਪਣੀ ਬੇਟੀ ਜਸਮੀਤ ਕੌਰ ਪਰਮਾਰ ਦੇ 16ਵੇਂ ਜਨਮਦਿਨ ਦੀ ਖੁਸ਼ੀ ਨੂੰ ਸਤਿਗੁਰੂ ਜੀ ਮਨਾਉਂਦੇ ਹੋਏ ਆਪ ਜੀ ਦੀਆਂ ਅਸੀਸਾਂ ਲੈਣ ਲਈ ਗੁਰੂ ਗਰੀਬ ਨਿਵਾਜ ਪਿਤਾ ਜੀ ਪਰਮਾਰ ਪਰਿਵਾਰ ਅਤੇ ਬੱਚੀ ਦੇ ਨਾਨਾ ਨਾਨੀ ਸਵਰਗਵਾਸੀ ਸਰਦਾਰ ਲਖਵੀਰ ਸਿੰਘ, ਬੀਬੀ ਸੁਰਿੰਦਰ ਕੌਰ ਪਰਿਵਾਰਾਂ ਵੱਲੋਂ
ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਪਿਆਰ ਅਤੇ ਸ਼ਰਧਾ ਦੇ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਉਹ ਰਹਿਮਤਾਂ ਕਰਨੀਆਂ, ਸਮੂਹ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਬੇਟੀ ਜਸਮੀਤ ਕੌਰ ਪਰਮਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ। ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਗੁਰਸਿੱਖੀ ਦੀ ਦਾਤ ਝੋਲੀ 'ਚ ਪਾਉਣੀ, ਸਤਿਗੁਰੂ ਰਹਿਮਤਾਂ ਕਰਨੀਆਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਸਦਾ ਪਰਿਵਾਰਾਂ ਨੂੰ ਨਿਵਾਜਦੇ ਰਹਿਣਾ। ਗੁਰੂ ਗਰੀਬ ਨਿਵਾਜ ਪਿਤਾ ਜੀ ਇਸੇ ਤਰ੍ਹਾਂ ਆਪ ਜੀ ਦੇ ਪਾਵਨ ਚਰਨਾਂ ਦਾ ਉਲਟਾ ਆਸਰਾ ਲੈਂਦੇ ਹੋਏ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਕਿਰਪਾਲ ਸਿੰਘ ਢਿੱਲੋਂ, ਮਾਤਾ ਰਜਿੰਦਰ ਕੌਰ ਢਿੱਲੋਂ ਦੇ ਸਪੁੱਤਰ ਸਰਦਾਰ ਗੁਰਯਾਦਵਿੰਦਰ ਸਿੰਘ ਢਿੱਲੋਂ, ਮਾਤਾ ਅਵਤਾਰ ਕੌਰ ਆਪਣੇ ਸਪੁੱਤਰ ਕਾਕਾ ਪਵਨਦੀਪ ਸਿੰਘ ਢਿੱਲੋਂ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾ ਰਹੇ ਹਨ। ਸਤਿਗੁਰੂ ਜੀ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਸੇਵਕ ਪਰਿਵਾਰਾਂ ਨੇ ਜੋ ਬੱਚੇ ਕਾਕਾ ਪਵਨਦੀਪ ਸਿੰਘ ਢਿੱਲੋਂ ਦੇ ਵਿਆਹ ਕਾਰਜ ਆਰੰਭੇ ਹਨ ਸਤਿਗੁਰੂ, ਤਿਨ੍ਹਾਂ ਵਿੱਚ ਆਪ ਹੋ ਕਰਕੇ ਸੇਵਕਾਂ ਦੇ ਕਾਰਜ ਰਾਸ ਕਰਨੇ, ਹਰ ਮੈਦਾਨੇ ਫਤਿਹ ਕਰਨੀ, ਜਿਤਪਤ ਮਾਣ ਸਤਿਕਾਰ ਬਖਸ਼ਣਾ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਪਿੰਗਾ ਹੋਆ, ਸੇਵਕਾਂ ਦੇ ਕਾਰਜਾਂ ਵਿੱਚ ਆਪ ਹੋ ਕਰਕੇ ਵਰਤ ਕਰਕੇ ਸਤਿਗੁਰੂ ਜੀ ਸਾਰੇ ਕਾਰਜ ਨਿਰਵਿਘਨਤਾ ਦੇ ਸਹਿਤ ਸੰਪੂਰਨ ਕਰਨੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਆਪ ਜੀ ਦੇ ਸੇਵਕ ਪਰਿਵਾਰ ਢਿੱਲੋਂ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਦੁਇਕਰ ਜੋੜ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸਤਿਗੁਰੂ ਜੀ ਉਹ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਰਜਿੰਦਰ ਕੌਰ ਢਿੱਲੋਂ ਨੂੰ ਕਿਰਪਾ ਕਰਕੇ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਸਰੀਰ 'ਤੇ ਆਏ ਹੋਏ ਕਸ਼ਟ ਨੂੰ ਸਤਿਗੁਰੂ ਜੀ ਦੂਰ ਕਰਦੇ ਹੋਏ ਕਸ਼ਟਾਂ ਦੀ ਨਿਵਿਰਤੀ ਕਰਨੀ। ਗੁਰੂ ਗਰੀਬ ਨਿਵਾਜ ਪਿਤਾ ਜੀ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਜੀ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀ ਕਲਾ ਪ੍ਰਦਾਨ ਕਰਨੀ। ਗੁਰੂ ਗਰੀਬ ਨਿਵਾਜ ਪਿਤਾ ਜੀ ਆਪ ਜੀਆਂ ਦੇ ਪਾਵਨ ਚਰਨਾਂ ਦਾ ਉਲਟ ਆਸਰਾ ਲੈਂਦੇ ਹੋਏ ਆਪ ਜੀ ਦੇ ਸੇਵਕ ਪਰਿਵਾਰ ਬੀਬੀ ਪਰਵਿੰਦਰਜੀਤ ਕੌਰ ਬਲ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਆਜ਼ਾਦ ਵੀਰ ਸਿੰਘ ਬਲ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ ਵੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ, ਰਹਿਮਤ ਕਰਨੀ ਸਤਿਗੁਰੂ ਜੀ ਉਹ ਬਲ ਪਰਿਵਾਰ ਵੱਲੋਂ ਕੀਤੀ ਸੇਵਾ ਦਰ ਪ੍ਰਵਾਨ ਕਰਦੇ ਹੋਏ ਜੋ ਬੱਚੇ ਕਾਕਾ ਆਜ਼ਾਦ ਵੀਰ ਸਿੰਘ ਬਲ ਦੇ ਸਤਿਗੁਰੂ ਜੀ ਵਿਆਹ ਕਾਰਜ ਆਰੰਭੇ ਹਨ, ਸੇਵਕਾਂ ਦੇ ਇਹਨਾਂ ਕਾਰਜਾਂ ਵਿੱਚ ਸਤਿਗੁਰੂ ਜੀ ਆਪ ਕਰਕੇ ਵਰਤ ਕਰਕੇ ਸਤਿਗੁਰੂ ਜੀ ਸਾਰੇ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ, ਰਹਿਮਤਾਂ ਕਰਨੀਆਂ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਹੋਏ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨੇ ਜੀ, ਸੇਵਕ ਪਰਿਵਾਰ ਨੂੰ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ। ਗੁਰੂ ਗਰੀਬ ਨਿਵਾਜ ਪਿਤਾ ਜੀ ਉਹ ਰਹਿਮਤ ਕਰਨੀ, ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਤਿੰਨੋਂ ਪਰਿਵਾਰਾਂ ਨੇ ਰਲ ਮਿਲ ਕੇ ਸਤਿਗੁਰੂ ਜੀ ਸ਼ਾਮ ਦੀਆਂ ਸੇਵਾਵਾਂ ਕੀਤੀਆਂ ਹਨ, ਤਿੰਨੋਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ। ਸੇਵਕਾਂ ਦੇ ਸਤਿਗੁਰੂ ਜੀ ਉਹ ਕੀਤੀ ਸੇਵਾ ਦਰ ਪ੍ਰਵਾਨ ਕਰਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣੀ। ਗੁਰੂ ਗਰੀਬ ਨਿਵਾਜ ਪਿਤਾ ਜੀ ਸੰਧਿਆ ਦਾ ਸਮਾਂ ਜਾਣਦੇ ਹੋਏ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ, ਸਮੁੱਚੀਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ,
ਪੜ੍ਹੀ ਸੁਣੀ ਬਾਣੀ ਦਾ ਭਾਵ ਸੇਵਕ ਪਰਿਵਾਰਾਂ ਅਤੇ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਜੀ। ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਅਤੇ ਸੇਵਕ ਪਰਿਵਾਰਾਂ ਨੂੰ ਆਪਣੀਆਂ ਸ਼ੁਭ ਅਸੀਸਾਂ ਬਖਸ਼ੋ ਜੀ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ।

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋ ਸਭ ਥਾਈ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜੋ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦਾ ਆਸਰਾ ਲਿਆ ਗਿਆ ਹੈ, ਜੋ ਪਰਮਾਰ ਪਰਿਵਾਰ ਵੱਲੋਂ ਬੇਟੀ ਜਸਮੀਤ ਕੌਰ ਪਰਮਾਰ ਦੇ ਸੋਹਣਵੇਂ ਜਨਮਦਿਨ ਦੀ ਖੁਸ਼ੀ ਵਿੱਚ ਸੇਵਾਵਾਂ ਹੋ ਰਹੀਆਂ ਹਨ, ਇਸੇ ਤਰ੍ਹਾਂ ਢਿੱਲੋਂ ਪਰਿਵਾਰ ਵੱਲੋਂ ਸਾਧ ਸੰਗਤ ਜੀ ਬੱਚੇ ਕਾਕਾ ਪਵਨਦੀਪ ਸਿੰਘ ਢਿੱਲੋਂ ਦੇ ਵਿਆਹ ਕਾਰਜ ਰੰਭੇ ਹਨ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਕਾਰਜਾਂ ਦੀ ਸਫਲਤਾ ਵਾਸਤੇ ਅਤੇ ਆਰੰਭਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਸੇਵਾਵਾਂ ਹੋ ਰਹੀਆਂ ਹਨ, ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਬਲ ਪਰਿਵਾਰ ਵੱਲੋਂ ਜੋ ਬੇਟੇ ਕਾਕਾ ਆਜ਼ਾਦ ਵੀਰ ਸਿੰਘ ਬਲ ਦੇ ਵਿਆਹ ਕਾਰਜ ਆਰੰਭੇ ਹਨ, ਕਾਰਜਾਂ ਦੀ ਸਫਲਤਾ ਵਾਸਤੇ ਤਿੰਨੋਂ ਹੀ ਸੇਵਕ ਪਰਿਵਾਰਾਂ ਵੱਲੋਂ ਪਿਆਰ ਅਤੇ ਸ਼ਰਧਾ ਦੇ ਨਾਲ ਗੁਰੂ ਚਰਨਾਂ ਵਿੱਚ ਜੁੜ ਕਰਕੇ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸਤਿਗੁਰੂ ਜੀ ਰਹਿਮਤ ਕਰਨ, ਸੇਵਕ ਪਰਿਵਾਰਾਂ ਦੇ ਸਾਰੇ ਕਾਰਜਾਂ ਵਿੱਚ ਸਤਿਗੁਰੂ ਜੀ ਆਪ ਵਰਤ ਕਰਕੇ ਕਾਰਜ ਸਫਲ ਕਰਨ ਜੀ। ਆਪ ਸਾਰੀਆਂ ਸੰਗਤਾਂ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਆਏ ਹੋ, ਪਰਿਵਾਰਾਂ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਜੁੜ ਕਰਕੇ ਸਾਧ ਸੰਗਤ ਜੀ ਕੀਰਤਨ ਕਥਾ ਦਾ ਆਨੰਦ ਪ੍ਰਾਪਤ ਕਰੋ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ, ਜਦੋਂ ਵੀ ਆਪ ਜੀ ਲੋੜ ਸਮਝੋ ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ। ਪਰਿਵਾਰ ਵੱਲੋਂ ਆਪ ਸਾਰਿਆਂ ਨੂੰ ਪਿਆਰ ਸਹਿਤ ਬੇਨਤੀ ਹੈ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ। ਆਓ ਪਿਆਰ ਸਹਿਤ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਭਾਈ ਸਾਹਿਬ ਜੀ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪੰਥ ਦਾ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पतित अजामल पाप कर जाए पलावतनी दे रहया गुरते बेमुख होए कै

ਗੁਰਮੁਖ ਨਾਉ ਨਾਰਾਇਣ ਕਹਿਆ ਅੰਤ ਕਾਲ ਜਮ ਦੂਤ ਵੇਖ ਪੁੱਤ ਨਾਰਾਇਣ ਬੋਲੈ ਛਹਿਆ ਜਮ ਗਣ ਮਾਰੇ ਹਰ ਜਨਾ ਗਇਆ ਸੁਰਗ ਜਮ ਡੰਡ ਸਹਿਆ ਨਾਏ ਲਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸ਼ਾਮ ਦੇ ਪਾਵਨ ਦੀਵਾਨ ਦੀ ਹਾਜ਼ਰੀ ਭਰਦੇ ਹੈ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ। ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਜੋ ਭਗਤਾਂ ਦੀ ਸਿਫਤ ਕੀਤੀ ਗਈ ਹੈ, ਇੱਕ ਪੌੜੀ ਦੀ ਵਿਚਾਰ ਜੋ ਆਪ ਜੀ ਨੇ ਸ਼ਰਵਣ ਕੀਤੀ ਹੈ ਆਪਾਂ ਕਰਾਂਗੇ। ਪਤਿਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹੇ ਹੈ। ਅਜਾਮਲ ਇੱਕ ਪਾਪੀ ਹੋਇਆ, ਗੁਨਾਹਗਾਰ ਹੋਇਆ, ਜਿਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਵੀ ਆਇਆ। ਇਤਿਹਾਸਕਾਰਾਂ ਦਾ ਕਥਨ ਹੈ, ਇਹ ਜੋ ਅਜਾਮਲ ਨਾਮ ਦਾ ਮਨੁੱਖ ਸੀ, ਇਹਨੇ ਗੁਨਾਹ ਕੀਤਾ ਹੈ, ਕਲਾ ਵਤਨੀ ਦੇ ਰਹਿਣਾ ਕੀਤਾ, ਵੇਸਵਾ ਦੇ ਦੁਆਰੇ ਰਹਿਣਾ ਕੀਤਾ ਸੀ। ਕਹਿੰਦੇ ਨੇ ਇਹਨੇ ਆਪਣੀ ਕੁੱਲ ਨੂੰ ਦਾਗਦਾਰ ਕੀਤਾ, ਕੁੱਲ ਨੂੰ ਵੀ ਕਲੰਕਿਤ ਕਰ ਦਿੱਤਾ। ਪੁਰਾਤਨ ਸਮੇਂ ਵਿੱਚ ਖਾਸ ਕਰਕੇ ਇਹਨਾਂ ਗੱਲਾਂ ਦਾ ਬੜਾ ਜ਼ੋਰ ਸੀ, ਬੜਾ ਜ਼ਿਕਰ ਆਉਂਦਾ ਸੀ ਕਿ ਕਿਸੇ ਕੁੱਲ ਵਿੱਚ, ਕਿਸੇ ਖਾਨਦਾਨ ਦੇ ਅੰਦਰ ਕੋਈ ਗੁਨਾਹਗਾਰ ਬੰਦਾ ਪੈਦਾ ਹੋ ਜਾਂਦਾ ਸੀ ਤਾਂ ਕਹਿੰਦੇ ਸਨ ਇਸ ਨੇ ਆਪਣੀ ਕੁੱਲ ਨੂੰ ਹੀ ਕਲੰਕਿਤ ਕਰ ਦਿੱਤਾ, ਖਾਨਦਾਨ ਨੂੰ ਹੀ ਕਲੰਕਿਤ ਕਰ ਦਿੱਤਾ। ਅੱਜ ਵੀ ਦੇਖਦੇ ਕੋਈ ਬੰਦਾ ਗੁਨਾਹਗਾਰ ਹੋਵੇ, ਉਹਨੂੰ ਕਿਹਾ ਜਾਂਦਾ ਤੂੰ ਤਾਂ ਆਪਣੇ ਪਿਤਾ ਦੀ ਪਾਗ ਨੂੰ ਦਾਗ ਲਵਾ ਦਿੱਤਾ, ਪੱਗ ਦਾਗੀ ਕਰ ਦਿੱਤੀ ਹੈ। ਐਸਾ ਇਤਿਹਾਸ ਵਿੱਚ ਵੀ ਔਰ ਬਾਣੀ ਦੇ ਵਿੱਚ ਵੀ ਕਿਤੇ ਨਾ ਕਿਤੇ ਜ਼ਿਕਰ ਆਉਂਦਾ ਹੈ। ਇਹ ਉਦਾਹਰਣਾਂ, ਇਹ ਕਥਾ ਕਹਾਣੀ ਹੈ ਬਾਣੀ ਦੇ ਵਿੱਚ, ਇਸ ਕਰਕੇ ਅੰਕਿਤ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਸਾਨੂੰ ਸਮਝਾਇਆ ਜਾ ਸਕੇ। ਅੱਜ ਵੀ ਇਹ ਗੁਰਬਾਣੀ ਦੇ ਬੋਲ ਸਾਡਾ ਮਾਰਗ ਦਰਸ਼ਨ ਕਰਦੇ ਹਨ, ਪਰ ਅੰਤ ਵੇਲਾ ਉਹਦਾ ਸੁਖਦਾਈ ਹੋ ਗਿਆ ਸੀ। ਅਖੀਰ ਵੇਲੇ ਉਹ ਨਾਰਾਇਣ ਨਾਰਾਇਣ ਕਹਿੰਦਾ ਹੋਇਆ ਨਾਰਾਇਣ ਦੇ ਚਰਨਾਂ ਵਿੱਚ ਹੀ ਸਮਾ ਗਿਆ ਸੀ। ਉਹ ਗੁਨਾਹਗਾਰ ਕਿਵੇਂ ਬਣਿਆ? ਉਸਨੇ ਪਾਪਾਂ ਦੇ ਵਹਿਣ ਵਿੱਚ ਵਹਿ ਕੇ ਆਪਣੇ ਮੱਥੇ 'ਤੇ ਕਲੰਕ ਕਿਵੇਂ ਲਾਇਆ, ਇਹ ਵੀ ਜ਼ਿਕਰ ਹੈ। ਫਿਰ ਉਸ ਨੂੰ ਕਿਸੇ ਭਲੇ ਰੱਬੀ ਪੁਰਸ਼ ਦੀ ਸੰਗਤ ਕਿਵੇਂ ਮਿਲੀ, ਉਹਦਾ ਵੀ ਜ਼ਿਕਰ ਹੈ। ਉਹਦਾ ਉਪਦੇਸ਼ ਲੈ ਕੇ ਫਿਰ ਉਹਨੇ ਤਰਨਾ ਕਿਵੇਂ ਕੀਤਾ ਇਸ ਭਵ ਸਾਗਰ ਤੋਂ, ਐਸਾ ਵੀ ਜ਼ਿਕਰ ਹੈ ਇਸ ਪੌੜੀ ਦੇ ਅੰਦਰ। ਕਿਉਂਕਿ ਮਨੁੱਖ ਦਾ ਜੀਵਨ ਹਮੇਸ਼ਾ ਇੱਕੋ ਹੀ ਅਵਸਥਾ ਵਿੱਚ ਨਹੀਂ ਰਹਿੰਦਾ, ਇਹਦੇ ਵਿੱਚ ਤਬਦੀਲੀ ਆਉਂਦੀ ਹੈ। ਸਰੀਰ ਵਿੱਚ ਵੀ ਤਬਦੀਲੀ ਆਉਂਦੀ ਹੈ, ਮਨੁੱਖ ਦੇ ਉੱਠਣ ਬੈਠਣ ਵਿੱਚ, ਪਹਿਨਣ ਖਾਣ ਪੀਣ, ਹਰ ਪੱਖ ਤੋਂ ਤਬਦੀਲੀ ਆਉਂਦੀ ਰਹਿੰਦੀ ਹੈ, ਬਦਲਾਵ ਹੁੰਦਾ ਹੀ ਰਹਿੰਦਾ ਹੈ। ਜਿਹੜਾ ਸੁਭਾਅ ਬਚਣਾ ਬਚਪਨ ਵਿੱਚ ਹੁੰਦਾ ਹੈ ਉਹ ਜਵਾਨੀ ਵਿੱਚ ਨਹੀਂ ਰਹਿੰਦਾ। ਜਿਹੜੀਆਂ ਆਦਤਾਂ, ਜਿਹੜਾ ਸੁਭਾਅ ਜਵਾਨੀ ਵਿੱਚ ਹੁੰਦਾ ਹੈ ਉਹ ਬੁਢੇਪੇ ਵਿੱਚ ਤਬਦੀਲ ਹੋ ਜਾਂਦਾ ਹੈ, ਬਦਲ ਜਾਂਦਾ ਹੈ। ਖਾਸ ਕਰਕੇ ਧਰਮ ਦੀ ਦੁਨੀਆ ਵਿੱਚ ਤਾਂ ਐਸਾ ਹੁੰਦਾ। ਜੇ ਗੁਰੂ ਦਾ ਮਾਰਗ ਮਿਲ ਜਾਏ, ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਜੀਵਨ ਇੱਕਦਮ ਹੀ ਤਬਦੀਲ ਹੋ ਜਾਂਦਾ। ਜਿਵੇਂ ਭਾਂਡੇ ਵਿੱਚ ਦੁਰਗੰਧੀ ਭਰੀ ਹੁੰਦੀ ਹੈ ਨਾ, ਗੰਦਗੀ ਪਾਈ ਹੁੰਦੀ ਹੈ, ਅਤੇ ਭਾਂਡੇ ਨੂੰ ਮੂਧਾ ਕਰ ਦੇਈਏ ਤਾਂ ਉਹ ਖਾਲੀ ਹੋ ਜਾਂਦਾ, ਧੋ ਦਈਏ ਤਾਂ ਸਵੱਛ ਹੋ ਜਾਂਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਵੀ ਕਰਨਾ ਕੀਤਾ।
ਮਨੁੱਖੀ ਜ਼ਿੰਦਗੀ ਮਾਨੋ ਇੱਕ ਭਾਂਡੇ ਦੀ ਨਿਆਈ ਹੈ। ਇਹਦੇ ਵਿੱਚ ਬੁਰਿਆਈਆਂ ਵੀ ਪੈਂਦੀਆਂ ਰਹਿੰਦੀਆਂ ਨੇ, ਚੰਗਿਆਈਆਂ ਵੀ ਪੈਂਦੀਆਂ ਰਹਿੰਦੀਆਂ ਨੇ। ਕਬੀਰ ਸਾਹਿਬ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਕਬੀਰ ਕਹਿੰਦੇ, ਮੈਂ ਆਪਣੇ ਗੁਰੂ ਨੂੰ ਮਿਲ ਕੇ ਉਹ ਦਰਵਾਜ਼ਾ ਉਹ ਰਸਤਾ ਬੰਦ ਕਰ ਦਿੱਤਾ ਜਿੱਥੋਂ ਦੀ ਇਹ ਕੂੜ ਇਹ ਬੁਰਿਆਈਆਂ ਮੇਰੇ ਅੰਦਰ ਪ੍ਰਵੇਸ਼ ਕਰਦੀਆਂ ਸਨ। ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜ਼ੇ, ਬਾਜੀ ਵਾਲੇ ਅਨਹੱਦ ਵਾਜੇ। ਇਹ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਬੋਲ ਹੈ। ਇੱਥੇ ਮੋਰੀ ਦਾ ਭਾਵ ਹੈ ਕਮਜ਼ੋਰੀ, ਘਾਟ, ਊਣਤਾਈ। ਮੇਰੇ ਗੁਰੂ ਨੇ, ਭਗਤ ਜੀ ਕਹਿੰਦੇ, ਮੇਰੇ ਉੱਤੇ ਪਰਉਪਕਾਰ ਕੀਤਾ, ਮੇਰੀ ਕਮਜ਼ੋਰੀ ਮੈਨੂੰ ਦੱਸ ਦਿੱਤੀ ਹੈ। ਕਿਸੇ ਦੀ ਕੋਈ ਕਮਜ਼ੋਰੀ ਹੋਵੇ ਅਤੇ ਕੋਈ ਸਿਆਣਾ ਪੁਰਸ਼ ਉਸਨੂੰ ਦੱਸ ਦੇਵੇ ਵੀ ਤੇਰੇ ਅੰਦਰ ਇਹ ਕਮਜ਼ੋਰੀ ਹੈ, ਤੇਰੇ ਅੰਦਰ ਇਹ ਘਾਟ ਹੈ, ਅਤੇ ਕੋਈ ਯਤਨ ਕਰੇ ਤਾਂ ਉਸ ਕਮਜ਼ੋਰੀ ਨੂੰ, ਉਸ ਘਾਟ ਨੂੰ ਦੂਰ ਕੀਤਾ ਜਾ ਸਕਦਾ। ਧਰਮ ਦੀ ਦੁਨੀਆ ਵਿੱਚ ਪਰਮਾਰਥ ਦੇ ਮਾਰਗ 'ਤੇ ਤਾਂ ਸਾਨੂੰ ਬਾਣੀ ਵਾਰ ਵਾਰ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਨੇ, ਊਣਤਾਈਆਂ ਨੇ, ਉਹਦੇ ਬਾਰੇ ਆਗਾਹ ਕਰਦੀ ਹੀ ਰਹਿੰਦੀ ਹੈ, ਦੱਸਦੀ ਹੀ ਰਹਿੰਦੀ ਹੈ। ਜੇ ਆਪਾਂ ਖੁਦ ਬਾਣੀ ਪੜ੍ਹਾਂਗੇ ਜਾਂ ਗਉ ਦੇ ਨਾਲ ਬਾਣੀ ਸ਼ਰਵਣ ਕਰਾਂਗੇ ਤਾਂ ਬੜੇ ਬੋਲ ਸਾਨੂੰ ਐਸੇ ਪ੍ਰਾਪਤ ਹੋ ਜਾਂਦੇ ਨੇ ਜਿਨ੍ਹਾਂ ਬੋਲਾਂ ਦੇ ਰਾਹੀਂ ਸਾਡੀਆਂ ਕਮਜ਼ੋਰੀਆਂ, ਸਾਡੀਆਂ ਊਣਤਾਈਆਂ ਸਾਨੂੰ ਪਤਾ ਲੱਗਦੀਆਂ ਹੀ ਰਹਿੰਦੀਆਂ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜਿੰਨਾ ਵੱਡਾ ਸਮੁੰਦਰ ਸਾਗਰ ਪਾਣੀ ਦੇ ਨਾਲ ਭਰਿਆ ਹੋਇਆ, ਓਨਾ ਹੀ ਸਾਡੇ ਅੰਦਰ ਗੁਣਾਂ ਭਰੇ ਹੋਏ ਨੇ। ਬਾਣੀ ਆਖਦੀ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਸਮੁੰਦਰ ਸਾਗਰ ਨੀਰ ਦੇ ਨਾਲ, ਪਾਣੀ ਦੇ ਨਾਲ ਭਰਿਆ ਹੋਇਆ ਨਕਾਨਕ। ਉਹ ਨਿੱਕੇ ਜਿਹੇ ਤਲਾਅ ਦੇ ਪਾਣੀ ਦਾ ਤਾਂ ਅੰਦਾਜ਼ਾ ਲੱਗ ਜਾਏਗਾ, ਕਿਸੇ ਨਦੀ ਦੇ ਵਿੱਚ ਕਿੰਨਾ ਕੁ ਪਾਣੀ, ਕਿੰਨੇ ਕੁ ਕਿਊਸਕ ਪਾਣੀ ਵਗ ਰਿਹਾ ਹੈ, ਸਮਝ ਲੱਗ ਜਾਏਗੀ, ਪਤਾ ਲੱਗ ਜਾਏਗਾ, ਨਦੀ ਦਾ ਅੰਦਾਜ਼ਾ ਲੱਗ ਜਾਵੇ। ਸਾਗਰ ਦਾ ਕੋਈ ਅੰਤ ਨਹੀਂ ਹੈ, ਕਿੰਨਾ ਕੁ ਪਾਣੀ ਹੈ, ਕਿੰਨਾ ਕੁ ਨੀਰ ਭਰਿਆ ਹੋਇਆ। ਬਿਲਕੁਲ ਉਵੇਂ ਹੀ ਸਤਿਗੁਰੂ ਕਹਿੰਦੇ, ਤੇਤੇ ਔਗਣ ਹਮਾਰੇ। ਸਮੁੰਦਰ ਵਿੱਚ ਨੀਰ ਬੇਅੰਤ ਹੈ, ਅਥਾਹ ਹੈ, ਸਾਡੇ ਵਿੱਚ ਔਗਣ ਬੇਅੰਤ ਹਨ, ਅਥਾਹ ਹਨ। ਇੱਕ ਅਰਦਾਸ ਹੀ ਹੈ ਜਿਹੜੀ ਅਜਾਮਲ ਨੇ ਇੱਥੇ ਇਸ ਪੌੜੀ ਦੇ ਰਾਹੀਂ ਭਾਈ ਗੁਰਦਾਸ ਕਹਿੰਦੇ ਕੀਤੀ ਸੀ ਗੁਰੂ ਦੇ ਅੱਗੇ। ਇੱਕ ਬੇਨਤੀ ਹੈ, ਇੱਕ ਅਰਦਾਸ ਹੀ ਹੈ ਜਿਹੜੀ ਸਾਡੀ ਸਹਾਇਤਾ ਕਰਦੀ ਹੈ। ਦਇਆ ਕਰੋ ਕਿਛ ਮਿਹਰ ਉਪਾਵੋ, ਨਹੀਂ ਤਾਂ ਕੀ ਹੈ, ਡੁੱਬਦੇ ਪੱਥਰ, ਡੁੱਬਦੇ ਹੋਏ ਪੱਥਰ ਜਦੋਂ ਅਰਦਾਸ ਬੇਨਤੀ ਹੋ ਜਾਏ ਉਹ ਵੀ ਤਰ ਜਾਂਦੇ ਨੇ। ਇਹ ਜਿਹੜਾ ਜੀਅੜਾ ਹੈ ਨਾ, ਜੀਅੜਾ ਦਾ ਭਾਵ ਹੈ ਨਿੱਕੀ ਜਿਹੀ ਜਿੰਦ, ਜੋ ਬਲ ਤੋਂ ਰਹਿਤ ਹੈ। ਜੀਅੜਾ ਦਾ ਭਾਵ ਹੈ ਉਹ ਜਿੰਦ ਜਿਹਦੀ ਆਪਣੀ ਕੋਈ ਪਾਇਆ ਨਹੀਂ, ਸ਼ਕਤੀ ਤੋਂ ਹੀਣੀ ਹੈ ਇਹ ਜਿੰਦ। ਜਿੰਦੜੀ ਵੀ ਕਿਹਾ ਗਿਆ ਹੈ। ਜੀਅੜਾ ਇਹ ਤਪ ਰਿਹਾ ਹੈ ਕਿਸ ਤਰ੍ਹਾਂ, ਅਗਨ ਦੀ ਤਰ੍ਹਾਂ। ਅਗਨ ਬਰਾਬਰ ਤਪੈ, ਬਰਾਬਰ ਦੀ ਅੱਗ ਹੈ, ਜਿਵੇਂ ਅੱਗ ਵਿੱਚ ਤਪਸ਼ ਹੁੰਦੀ ਹੈ ਬਿਲਕੁਲ ਉਹਦੇ ਬਰਾਬਰ ਗੁਨਾਹਾਂ ਦੀ ਅੱਗ ਹੈ ਇਹ ਜੀਅੜਾ, ਇਹ ਜਿੰਦ ਉਹਦੇ ਵਿੱਚ ਤਪਦੀ ਹੈ। ਭੀਤਰ ਵਗੈ ਕਾਤੀ, ਕਾਤੀ ਕੈਂਚੀ ਨੂੰ ਆਖਦੇ ਨੇ ਜੋ ਕੱਟਦੀ ਹੈ, ਅੰਦਰ ਚੱਲ ਰਹੀ ਹੈ, ਕਾਲ ਦੀ ਕਾਤੀ।
ਜਿਹਨੂੰ ਕੱਲ ਕਾਤੀ ਬਾਣੀ ਦੇ ਵਿੱਚ ਨਾਮ ਦਿੱਤਾ ਗਿਆ, ਕੱਲ ਦੀ ਕਾਤੀ, ਕੱਲ ਯੁੱਗ ਦੀ ਕੈਂਚੀ। ਸਤਿਗੁਰੂ ਕਹਿੰਦੇ ਨੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਾਗੇ ਕਾਤੀ ਪ੍ਰਣਵਤ ਨਾਨਕ। ਪ੍ਰਣਵਤ ਦਾ ਭਾਵ ਕੀ ਹੈ? ਪਰਣੇ ਪੈਣਾ, ਪੱਲੇ ਪੈ ਕੇ ਲੜ ਫੜ ਕੇ ਅਰਦਾਸ ਬੇਨਤੀ ਕਰਨੀ। ਨਾਨਕ ਹੁਕਮ ਪਛਾਣੈ, ਜੇ ਤੂੰ ਪੱਲੇ ਲੱਗ ਕੇ ਪ੍ਰਣਵਤ ਵਿੱਚ ਆ ਕੇ ਅਰਜੋਈ ਕਰੇਗਾ, ਹੁਕਮ ਨੂੰ ਬੁੱਝ ਲਏਗਾ, ਫਿਰ ਉਹ ਜਿਹੜੀ ਅੱਗ ਵਿੱਚ ਸੜਨ ਵਾਲੀ ਨਿੱਕੀ ਜਿਹੀ ਜ਼ਿੰਦਗੀ ਹੈ, ਸਤਿਗੁਰੂ ਕੀ ਕਹਿੰਦੇ ਸੁੱਖ ਹੋਵੇ ਦਿਨ ਰਾਤੀ, ਉਹ ਹੁਣ ਤਬਦੀਲ ਹੋ ਗਈ ਅਵਸਥਾ, ਸੁੱਖ ਆ ਗਏ। ਅੱਜ ਦੀ ਇਸ ਪੌੜੀ ਅੰਦਰ ਭਾਈ ਗੁਰਦਾਸ ਕਹਿੰਦੇ ਨੇ, ਪਤਤ ਅਜਾਲ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹੇ ਆ। ਪਤਤ ਪਤਤ ਬਾਣੀ ਸ਼ਬਦ ਵਿੱਚ ਬੜੀ ਵਾਰ ਆਇਆ ਹੈ, ਬਾਣੀ ਦੇ ਅੰਦਰ ਅਣਗਿਣਤ ਵਾਰੀ ਆਉਂਦਾ ਹੈ। ਪਤਤ ਗੁਣੇਗਾਰ, ਪਾਪੀ, ਪਾਪੀ ਤੋਂ ਹੀ ਪਤਤ ਬਣਿਆ ਹੋਇਆ ਹੈ, ਜਿਸ ਦਾ ਜੀਵਨ ਰਹਿਣੀ ਵਿੱਚ ਨਹੀਂ ਹੈ, ਪਰਮਾਰਥ ਦੇ ਮਾਰਗ ਤੋਂ ਹੀਣਾ ਹੈ, ਬੇਮੁੱਖ ਹੈ, ਉਹਨੂੰ ਪਤਤ ਕਹਿੰਦੇ ਹਨ। ਇਹ ਲਕਬ ਜੁੜ ਗਿਆ ਸੀ ਅਜਾਮਲ ਦੇ ਨਾਲ, ਉਂਝ ਤੇ ਕਹਿੰਦੇ ਬ੍ਰਾਹਮਣ ਸੀ, ਤੇ ਜਿਹੜੀ ਕੁੱਲ ਬੜੀ ਉੱਚੀ ਮੰਨੀ ਜਾਂਦੀ ਹੈ ਹਿੰਦੂ ਧਰਮ ਦੇ ਅੰਦਰ, ਗੁਰਮਤ ਦੇ ਵਿੱਚ ਤੇ ਕੁੱਲ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਕੋਈ ਆਖੇ ਮੈਂ ਕੁੱਲ ਕਰਕੇ ਵੱਡਾ ਹਾਂ, ਕੋਈ ਕਵੇ ਮੈਂ ਕੁੱਲ ਕਰਕੇ ਉੱਚਾ ਹਾਂ, ਉਹਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ ਹੈ। ਲੇਕਿਨ ਜਿਸ ਧਰਮ ਵਿੱਚ ਇਹ ਅਜਾਮਲ ਸੀ ਉੱਥੇ ਕੁੱਲ ਦੀ ਗੱਲ ਹੁੰਦੀ ਸੀ, ਉੱਚੀ ਕੁੱਲ ਹੈ, ਨੀਵੀਂ ਕੁੱਲ ਹੈ। ਉਹ ਜਿਸ ਕੁੱਲ ਵਿੱਚ ਅਸੀਂ ਜਨਮਿਆ ਉਹ ਉੱਚੀ ਕੁੱਲ ਸੀ, ਬ੍ਰਾਹਮਣ ਦੀ ਕੁੱਲ ਸੀ। ਇਸ ਕਰਕੇ ਉਹਨੇ ਜੋ ਪਾਪ ਕੀਤਾ ਨਾ, ਪਾਪ ਕਰ ਜਾਏ ਕਲਾ ਵਤਨੀ ਦੇ ਰਹੇ ਆ, ਉਹਨੇ ਕਲਾ ਵਤਨੀ ਦੇ ਘਰ ਰਹਿਣਾ ਕੀਤਾ, ਬੇਸੁਆ ਦੁਆਰੇ ਰਹਿਣਾ ਕੀਤਾ। ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੇ ਦੁਰਮਤ ਦਇਆ, ਗੁਰੂ ਤੋਂ ਬੇਮੁਖ ਹੋ ਗਿਆ। ਉਹਨੇ ਆਪਣੀ ਜ਼ਿੰਦਗੀ ਦਾ ਜੋ ਸੱਚਾ ਮਾਰਗ ਸੀ ਉਹਨੂੰ ਛੱਡ ਦਿੱਤਾ। ਬਾਣੀ 'ਚ ਬੋਲ ਆਉਂਦਾ, ਇੱਕ ਸੱਚਾ ਮਾਰਗ ਹੈ, ਇੱਕ ਪਾਪ ਦਾ ਮਾਰਗ ਹੈ। ਸੱਚੇ ਮਾਰਗ ਦੀ ਸਿਫਤੋਂ ਸਲਾਹ ਕੀਤੀ ਹੈ, ਉਸਤਤੀ ਕੀਤੀ ਹੈ, ਵਡਿਆਈ ਕੀਤੀ ਹੈ, ਕੂੜੇ ਮਾਰਗ ਦੀ ਪਰ ਥਾਏ ਵੀ ਬਾਣੀ ਨੇ ਬੋਲ ਦਿੱਤੇ ਨੇ। ਇੱਕ ਤੇ ਬੋਲ ਆਉਂਦਾ ਨਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇੱਕ ਸੱਚ ਦਾ ਮਾਰਗ ਹੈ, ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਇਸ ਜਹਾਨ ਵਿੱਚ ਉਸਤਤ ਹੁੰਦੀ ਹੈ, ਸਿਫਤ ਹੁੰਦੀ ਹੈ, ਵਡਿਆਈ ਹੁੰਦੀ ਹੈ। ਸਾਡੇ ਇਤਿਹਾਸ ਵਿੱਚ ਵੀ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਸ਼ੋਭਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਸੱਚੇ ਮਾਰਗ ਤੇ ਤੁਰਨ ਵਾਲਿਆਂ ਦੀ ਉਸਤਤ ਕੀਤੀ ਹੈ। ਬੜੇ ਨਾਮ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਰਾਮ ਜਪੋ ਜੀ ਐਸੇ ਐਸੇ ਧਰੁਵ, ਪ੍ਰਹਲਾਦ ਜਪਿਓ ਹਰ ਜੈਸੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਇਹ ਉਹ ਨਾਮ ਨੇ ਜਿਨ੍ਹਾਂ ਨੇ ਸੱਚੇ ਮਾਰਗ ਤੇ ਚੱਲਣਾ ਕੀਤਾ। ਲੇਕਿਨ ਇੱਕ ਐਸਾ ਮਾਰਗ ਹੈ ਜੋ ਗੁਰੂ ਤੋਂ ਬੇਮੁੱਖ ਹੋ ਕੇ, ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਜਿਵੇਂ ਬੋਲ ਹੈ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਜੇਕਰ ਕੋਈ ਗੁਰੂ ਵਾਲੇ ਪਾਸੇ ਤੋਂ ਬੇਮੁੱਖ ਹੋ ਜਾਂਦਾ ਹੈ, ਉਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਨੇ ਕੀਤਾ ਹੈ। ਗੁਰ ਤੇ ਬੇਮੁੱਖ ਹੋਏ ਕਹਿ, ਅਜਾਮਲ ਦਾ ਇਹ ਜੀਵਨ ਸੀ, ਗੁਰੂ ਤੋਂ ਬੇਮੁੱਖ ਹੋ ਗਿਆ। ਪਾਪ ਕਮਾਵੇ ਦੁਰਮਤ ਦਇਆ, ਕਮਾਵੇ ਦਾ ਭਾਵ ਹੈ ਕਮਾਈ, ਇੱਕ ਤਾਂ ਚੰਗੀ ਕਮਾਈ ਹੈ ਨਾ, ਜਿਵੇਂ ਕੋਈ ਕਿਰਤ ਕਰਦਾ, ਕਮਾਈ ਕਰਦਾ, ਸੱਚ ਦੀ ਕਮਾਈ, ਸੱਚ ਦੀ ਕਿਰਤ। ਇੱਕ ਕੂੜ ਦੀ ਕਮਾਈ ਹੈ, ਪਾਪਾਂ ਦੀ ਕਮਾਈ ਹੈ, ਗੁਨਾਹਾਂ ਦੀ ਕਮਾਈ ਹੈ। ਅਜਾਮਲ ਬੰਦੇ ਨੇ, ਅਜਾਮਲ ਨਾਮੀ ਬ੍ਰਾਹਮਣ ਨੇ,
ਆਪਣੇ ਗੁਰੂ ਤੋਂ ਬੇਮੁਖ ਹੋ ਕੇ ਪਾਪਾਂ ਦੀ ਕਮਾਈ ਕਰਨੀ ਕੀਤੀ ਹੈ। ਦੁਰਮਤ ਦਇਆ, ਭੈੜੀ ਮਤ ਦੇ ਵਿੱਚ ਦਇਆ ਦਾ ਭਾਵ ਕੀ ਹੈ? ਖਚਤ ਹੋ ਗਏ ਹੈ। ਭੈੜੀ ਮਤ ਵਿੱਚ ਰਹਿਣ ਕਰਕੇ ਉਹਦੀ ਜਿਹੜੀ ਮਤ ਸੀ ਨਾ, ਦਇਆ ਦਾ ਭਾਵ ਦੈਨ ਹੋ ਗਈ, ਸੜ ਗਈ, ਨਾਸ਼ ਹੋ ਗਈ। ਦੈਨ ਹੋ ਜਾਣਾ, ਦੈਨ ਹੋਣ ਦਾ ਭਾਵ ਹੈ ਨਾਸ਼ ਹੋ ਜਾਣਾ, ਸੜ ਜਾਣਾ। ਦੱਜੈ ਦੈਨ ਹੋਣਾ, ਇਹ ਸੜਨ ਦੀ ਪੁਰਖਾ ਇਹ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ। ਦੱਜੇ ਸ਼ਬਦ ਆਉਂਦਾ, ਦੈਨ ਹੋ ਜਾਣਾ ਸ਼ਬਦ ਆਉਂਦਾ, ਇਹ ਪੁਰਾਤਨ ਗ੍ਰੰਥਾਂ ਦੀ ਬੋਲੀ ਹੈ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੱਜ ਵੀ ਹੈ। ਗੁਰੂ ਸਾਹਿਬਾਨਾਂ ਨੇ ਉਸ ਵੇਲੇ ਦੀ ਪੁਰਾਤਨ ਬੋਲੀ ਦੇ ਆਧਾਰ 'ਤੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲਿਖਣਾ ਕੀਤਾ। ਦੈਨ ਹੋਣਾ, ਦੱਜੇ ਜਾਣਾ, ਇਹਦਾ ਭਾਵ ਹੈ ਸੜ ਜਾਣਾ। ਗੁਰੂ ਤੋਂ ਬੇਮੁੱਖ ਹੋ ਕੇ ਅਜਾਮਲ ਪਾਪੀ ਨੇ ਪਾਪ ਘੁਮਾਏ ਨੇ, ਦੁਰਮਤ ਦੇ ਕਾਰਨ ਉਸ ਨੇ ਆਪਣੇ ਆਪ ਨੂੰ ਸਾੜ ਹੀ ਲਿਆ, ਦੈਨ ਹੀ ਕਰ ਲਿਆ। ਬੜੇ ਪ੍ਰਕਾਰ ਦੀ ਅੱਗ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਬੋਲ ਆਉਂਦਾ, ਕਾਇਆ ਆਰਣ, ਮਨ ਵਿੱਚ ਲੋਹਾ, ਪੰਚ ਅਗਨ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਉਸ ਭੱਠੀ ਦਾ ਹਵਾਲਾ ਦਿੱਤਾ ਹੈ ਜਿਹੜੀ ਲੁਹਾਰ ਦੇ ਕੋਲ ਹੁੰਦੀ ਹੈ, ਵੱਡੀ ਭੱਠੀ, ਬਹੁਤ ਵੱਡੀ ਭੱਠੀ ਲੁਹਾਰ ਦੇ ਕੋਲ। ਲੁਹਾਰ ਦੇ ਕੋਲ ਜਿਹੜਾ ਭੱਠ ਹੁੰਦਾ ਹੈ ਨਾ, ਭੱਠੀ ਹੁੰਦੀ ਹੈ, ਉਹ ਲੋਹੇ ਨੂੰ ਪਿਘਲਾਉਣ ਵਾਸਤੇ ਹੁੰਦੀ ਹੈ, ਲੋਹੇ ਨੂੰ ਸਾੜਨ ਵਾਸਤੇ ਹੁੰਦੀ ਹੈ। ਉਹਦੀ ਤਫਸ਼ ਬਹੁਤ ਜ਼ਿਆਦਾ ਹੈ, ਉਹ ਤਾਂ ਲੋਹੇ ਨੂੰ ਇੱਕ ਪਲ ਵਿੱਚ ਹੀ ਸਾੜ ਕੇ ਰੱਖ ਦਿੰਦੀ ਹੈ। ਇੱਕ ਤਾਂ ਉਹ ਚੁੱਲ੍ਹਾ ਭੱਠੀ ਹੁੰਦੀ ਹੈ ਨਾ, ਜਿਸ 'ਤੇ ਭੋਜਨ ਤਿਆਰ ਕੀਤਾ ਜਾਂਦਾ, ਉਹਦੀ ਅੱਗ ਤਾਂ ਹਲਕੀ ਹੁੰਦੀ ਹੈ, ਉਹਦਾ ਸੇਕ ਤਾਂ ਸਹਿਜ ਵਿੱਚ ਹੁੰਦਾ, ਪਰ ਜਿਹੜਾ ਭੱਠ, ਜਿਹੜੀ ਭੱਠੀ ਲੁਹਾਰ ਕੋਲੇ ਹੁੰਦੀ ਹੈ, ਉਹਦਾ ਜ਼ਿਕਰ ਕੀਤਾ। ਉਹ ਲੁਹਾਰ ਕੀ ਕਰਦਾ? ਲੋਹੇ ਦੇ ਟੁਕੜਿਆਂ ਨੂੰ ਉਸ ਭੱਠੀ ਵਿੱਚ ਪਾ ਦਿੰਦਾ, ਉਹ ਨਾਲ ਦੀ ਨਾਲ ਲਾਲ ਹੋ ਜਾਂਦੇ ਨੇ। ਕਾਇਆ ਆਹਰਣ, ਭੱਠੀ ਇੱਕ ਐਰਣ ਹੁੰਦੀ ਹੈ, ਇੱਕ ਆਹਰਣ ਹੁੰਦੀ ਹੈ, ਦੋ ਸ਼ਬਦ ਨੇ। ਐਰਣ ਤੇ ਲੋਹੇ ਦਾ ਟੁਕੜਾ ਹੁੰਦਾ ਜਿਹਦੇ ਉੱਤੇ ਸੱਟ ਵੱਜਦੀ ਹੈ, ਜਿਹਦੇ ਉੱਤੇ ਰੱਖ ਕੇ ਕੋਈ ਔਜ਼ਾਰ ਸ਼ਸਤਰ ਬਣਾਇਆ ਜਾਂਦਾ, ਉਹ ਐਰਣ। ਇੱਕ ਆਰਣ ਹੈ, ਹਾਹੇ ਨੂੰ ਸਿਹਾਰੀ ਨਹੀਂ ਹੈ, ਆਰਣ, ਆਰਣ ਭੱਠੀ ਦਾ ਨਾਮ ਹੈ। ਇਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਲੱਖਣਤਾ, ਵਿਸ਼ੇਸ਼ਤਾ। ਇੱਕ ਮਾਤਰਾ ਦੇ ਨਾਲ ਹੀ ਅਰਥਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ। ਤਾਤੇ ਵਿਦਵਾਨ ਪੁਰਸ਼ ਕਹਿੰਦੇ ਨੇ, ਬਾਣੀ ਪੜ੍ਹਨ ਲੱਗਿਆਂ ਇੱਕ ਇੱਕ ਅਲੱਗ ਮਾਤਰ ਨੂੰ ਬੜੇ ਗੌਹ ਦੇ ਨਾਲ ਵੇਖਣਾ ਚਾਹੀਦਾ ਹੈ। ਐਰਣ ਭੱਠੀ ਦਾ ਨਾਮ ਹੈ, ਜਿਹਦੇ ਵਿੱਚ ਕੋਲਿਆਂ ਦੀ ਅੱਗ ਹੈ, ਵੱਡੇ ਵੱਡੇ ਕੋਲੇ ਉਹਦੇ ਵਿੱਚ ਹਨ। ਕਾਇਆ ਆਹਰਣ, ਮਨ ਹੈ, ਇਹ ਇੱਕ ਮਨੋ ਲੋਹੇ ਦੀ ਨਿਆਈ ਹੈ, ਮਨ ਵਿੱਚ ਲੋਹਾ। ਪੰਚ ਅਗਨ ਕਾਹਦੀ ਹੈ? ਪੰਜ ਵਿਕਾਰ, ਇਹ ਪੰਜ ਪ੍ਰਕਾਰ ਦੀ ਅੱਗ ਹੈ ਜਿਹਦੇ ਰਾਹੀਂ ਇਹ ਜ਼ਿੰਦਗੀ ਸੜ ਰਹੀ ਹੈ। ਕੀ ਕਹਿੰਦੇ ਨੇ? ਗੁਰੂ ਤੋਂ ਬੇਮੁੱਖ ਹੋ ਕੇ ਅਜਾਮਲ ਨੇ ਭੈੜੀ ਮਤ ਨੂੰ ਧਾਰਨ ਕੀਤਾ ਹੈ ਅਤੇ ਮਾਨੋ ਇਸ ਅੱਗ ਵਿੱਚ ਦਹਿਨ ਹੋ ਗਿਆ ਹੈ, ਸੜ ਗਿਆ ਹੈ। ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ। ਅਜਾਮਲ ਨੇ ਆਪਣਾ ਜਨਮ ਮਾਨੋ ਵਿਅਰਥ ਹੀ ਗਵਾ ਲਿਆ, ਅਜਾਈ ਗਵਾ ਦਿੱਤਾ, ਇਸ ਭਵਜਲ ਦੇ ਅੰਦਰ ਫਿਰਦਾ ਹੈ ਵਹਿਣ ਦੀ ਤਰ੍ਹਾਂ, ਜਿਵੇਂ ਪਾਣੀ ਵਹਿੰਦਾ ਜਾਂਦਾ, ਵਹਿਣ ਕਦੇ ਇਸ ਪਾਸੇ ਨੂੰ ਕਦੇ ਇਸ ਪਾਸੇ ਨੂੰ, ਸਿੱਧਾ ਨਹੀਂ ਜਾਂਦਾ। ਆਪਾਂ ਦੇਖਦੇ ਹਾਂ ਜਦੋਂ ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ, ਉਦੋਂ ਜਿਹੜੇ ਵਹਿਣ ਹੁੰਦੇ ਨੇ ਉਹ ਆਪ ਮੁਹਾਰੇ ਚੱਲ ਪੈਂਦੇ ਨੇ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਜਿਹੜੇ ਪਾਸੇ ਨਿਵਾਣ ਹੋਵੇ, ਪਾਣੀ ਦਾ ਜਿਸ ਪਾਸੇ ਜ਼ੋਰ ਪੈ ਜਾਂਦਾ ਹੈ, ਉਹ ਵਹਿਣ ਉਸੇ ਪਾਸੇ ਨੂੰ ਤੁਰ ਪੈਂਦੇ ਨੇ, ਵਹਿਣ ਉਸੇ ਪਾਸੇ ਨੂੰ ਚੱਲ ਪੈਂਦੇ ਨੇ।
ਅਜਾ ਮਲ ਦਾ ਜੀਵਨ ਗੁਰੂ ਤੋਂ ਬੇਮੁਖ ਹੋ ਕੇ ਭਵ ਜਲ ਦੇ ਅੰਦਰ ਵਹਿਣ ਦੀ ਤਰ੍ਹਾਂ ਵਹਿ ਰਿਹਾ ਹੈ, ਕਦੇ ਇੱਧਰ ਕਦੇ ਉੱਧਰ, ਕੋਈ ਟਿਕਾਣਾ ਨਹੀਂ। ਇਹੀ ਕਾਰਨ ਹੈ ਬਾਣੀ ਕਹਿੰਦੀ ਤੂੰ ਇੱਕ ਟਿਕਾਣਾ ਲੱਭ, ਇੱਕ ਆਸਰਾ ਲੱਭ, ਇੱਕ ਦੁਆਰਾ ਲੱਭ। ਉਹ ਇੱਕ ਦੁਆਰਾ ਤੇ ਪਰਮੇਸ਼ਰ ਦਾ ਹੈ, ਉਹ ਇੱਕ ਦੁਆਰਾ ਤੇ ਰੱਬ ਦਾ ਹੈ, ਪਰਮਾਤਮਾ ਪ੍ਰਭੂ ਦਾ ਦੁਆਰਾ ਹੈ, ਗੁਰੂ ਦਾ ਦੁਆਰਾ ਹੈ। ਇਹਦੇ ਬਾਰੇ ਬੋਲ ਆਉਂਦਾ ਹੈ ਕਿ ਜਦੋਂ ਤੂੰ ਗੁਰੂ ਦੇ ਇੱਕ ਦੁਆਰੇ ਦਾ ਹੋ ਕੇ ਰਹਿ ਜਾਣ, ਇਹ ਉਹ ਦੁਆਰਾ ਹੈ ਜਿੱਥੇ ਸਾਰਿਆਂ ਦੀ ਸੰਭਾਲ ਹੁੰਦੀ ਹੈ, ਸਾਰਿਆਂ ਦੀ ਪ੍ਰਤਿਪਾਲਣਾ ਹੁੰਦੀ ਹੈ, ਇਸ ਦਰ ਤੋਂ ਸਾਰਿਆਂ ਦੀ, ਜਿਹੜੀ ਬਾਣੀ ਦੇ ਅਨੁਸਾਰ ਬੋਲ ਪੜ੍ਹਦੇ ਹਨ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬੈ ਸਰਬ ਸੰਭਾਲੇ। ਜਿੱਥੇ ਬੈਠ ਕੇ ਹੀ ਰੱਬ ਜੀ ਪਰਮਾਤਮਾ ਜੀ ਹਰੇਕ ਦੀ ਤੂੰ ਸੰਭਾਲ ਕਰਦਾ, ਸਾਰਿਆਂ ਦੀ ਸੰਭਾਲ ਕਰਦਾ, ਉਹ ਗੁਰੂ ਦਾ ਦੁਆਰਾ ਹੈ। ਜੇ ਦਰ ਆਵਤ ਜਾਤਿਓ ਹਟਕੈ ਨਾਹੀਂ ਕੋਏ, ਸੋ ਦਰ ਕੈਸਾ ਛੋਡੀਏ ਕੈਸੇ ਛੋਡੀਏ ਜੋ ਦਰ ਐਸਾ ਹੋਏ। ਇਸ ਦਰ 'ਤੇ ਤੂੰ ਯਤਨ ਕਰਕੇ ਆਉਣਾ ਹੀ ਹੈ। ਬਾਣੀ ਆਖਦੀ ਹੈ ਤੂੰ ਇੱਕ ਉੱਦਮ ਕਰਨਾ ਹੈ, ਇੱਕ ਯਤਨ ਕਰਨਾ ਹੈ ਇਸ ਦੁਆਰੇ 'ਤੇ ਆਉਣ ਦਾ, ਉੱਦਮ ਆਉਣ ਦਾ ਯਤਨ। ਇਸ ਦੁਆਰੇ 'ਤੇ ਆਏ ਹੋਏ ਨੂੰ ਗੁਰੂ ਇੱਕਦਮ ਕਬੂਲ ਕਰ ਲੈਂਦਾ, ਬਹੁਤੀ ਦੇਰੀ ਨਹੀਂ ਲੱਗਦੀ, ਬਹੁਤਾ ਸਮਾਂ ਨਹੀਂ ਲੱਗਦਾ। ਭਾਵਨਾ ਲੈ ਕੇ, ਪ੍ਰਤੀਤੀ ਲੈ ਕੇ, ਸ਼ਰਧਾ ਲੈ ਕੇ ਕੋਈ ਇਸ ਦਰ 'ਤੇ ਆ ਜਾਏ ਅਤੇ ਉਹਦਾ ਆਉਣਾ ਇੱਕਦਮ ਸਫਲ ਹੋ ਜਾਂਦਾ। ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਬਾਣੀ ਦਾ ਬੋਲ, ਬੜੀ ਦੂਰੋਂ ਬੜਾ ਲੰਬਾ ਪੈਂਡਾ ਤੈਅ ਕਰਕੇ ਮੈਂ ਆਇਆ ਹਾਂ। ਬੜਾ ਲੰਬਾ ਪੈਂਡਾ ਕਿਹੜਾ ਹੈ? ਅਨੇਕਾਂ ਜੂਨਾਂ ਦਾ, ਅਨੇਕਾਂ ਜਨਮਾਂ ਦਾ। ਅਣਗਿਣਤ ਜੂਲਾਂ ਵਿੱਚੋਂ ਭਟਕ ਭਟਕ ਕੇ, ਭਟਕ ਭਟਕ ਕੇ ਇਸ ਜਨਮ ਵਿੱਚ ਤੇਰੇ ਦਰ 'ਤੇ ਆਉਣ ਦਾ ਮੌਕਾ ਮਿਲਿਆ। ਬਾਣੀ ਇਹੀ ਆਖਦੀ ਹੈ, ਇਹ ਉਹ ਜਨਮ ਹੈ ਜੋ ਗੁਰੂ ਨੂੰ ਮਿਲਣ ਦਾ ਸਮਾਂ ਹੈ, ਗੁਰੂ ਨੂੰ ਮਿਲਣ ਦੀ ਵਾਰੀ ਹੈ। ਪਰ ਇਹ ਵਾਰੀ ਮਿਲੀ ਹੈ ਬੜੇ ਲੰਬੇ ਪੈਂਡੇ ਨੂੰ ਤੈਅ ਕਰਕੇ, ਇਸ ਕਰਕੇ ਪਾਤਸ਼ਾਹ ਕਹਿੰਦੇ ਹਾਂ ਆਇਆ ਦੂਰੋਂ ਚੱਲ ਕੇ। ਹੁਣ ਮੈਂ ਤੇਰੀ ਸ਼ਰਨ ਤੱਕ ਲਈ ਹੈ। ਤੇਰੀ ਸ਼ਰਨ ਤੱਕਣ ਤੋਂ ਬਾਅਦ ਤੂੰ ਇਹ ਕਿਰਪਾ ਕਰ, ਇਹ ਰਹਿਮਤ ਕਰ। ਲੇਕਿਨ ਅਜਾਮਲ ਕੀ ਕਰ ਰਿਹਾ ਸੀ? ਬਿਰਥਾ ਜਨਮ ਗਵਾ ਰਿਹਾ ਸੀ, ਆਪਣਾ ਭਵ ਜਲ ਦੇ ਵਿੱਚ ਵਹਿਣ ਦੀ ਤਰ੍ਹਾਂ ਇੱਧਰ ਉੱਧਰ ਭਟਕ ਰਿਹਾ ਸੀ। ਛੇ ਪੁੱਤ ਜਾਏ ਵੇਸੂਆ, ਪਾਪਾਂ ਦੇ ਫਲ ਇੱਛੇ ਲਿਆ। ਇਹਨੇ ਜਿਸ ਵੇਸਵਾ ਦੇ ਦੁਆਰੇ ਰਹਿਣਾ ਕੀਤਾ ਨਾ, ਵੇਸਵਾ ਨੂੰ ਆਪਣੇ ਘਰ ਰੱਖਣਾ ਕੀਤਾ। ਭਾਈ ਗੁਰਦਾਸ ਆਪਣੀ ਕਲਮ ਦੇ ਨਾਲ ਲਿਖਦੇ ਨੇ, ਇਹਦੇ ਘਰ ਛੇ ਪੁੱਤਰਾਂ ਦਾ ਜਨਮ ਹੋਇਆ, ਛੇ ਪੁੱਤ ਪੈਦਾ ਹੋਏ ਅਜਾਮਲ ਦੇ ਘਰ। ਛੇ ਪੁੱਤ ਪੈਦਾ ਹੋਏ, ਪਾਪਾਂ ਦੇ ਫਲ ਇੱਛੇ ਲਿਆ, ਅਤੇ ਮੰਨੋ ਉਹ ਵੀ ਪਾਪਾਂ ਦਾ ਇੱਕ ਫਲ ਸੀ। ਜਿਵੇਂ ਕਿਸੇ ਰੁੱਖ ਨੂੰ ਫਲ ਲੱਗਦਾ, ਮੰਨੋ ਇਹਦੇ ਘਰ ਵੀ ਛੇ ਪੁੱਤਰਾਂ ਦਾ ਫਲ ਪੈਦਾ ਹੋਇਆ। ਲੇਕਿਨ ਇੱਕਦਮ ਇਹਦੀ ਜ਼ਿੰਦਗੀ ਵਿੱਚ ਪਲਟਾ ਆਇਆ। ਭਾਈ ਗੁਰਦਾਸ ਕਹਿੰਦੇ, ਪੁੱਤ ਉਪੰਨਾ ਸਤਵਾਂ ਨਾਉ ਧਰਮ ਨੂੰ ਚਿੱਤ ਉਮਾਇਆ। ਹੁਣ ਇਹਦੇ ਘਰ ਇੱਕ ਸੱਤਵਾਂ ਪੁੱਤਰ ਪੈਦਾ ਹੋਇਆ। ਸੱਤਵਾਂ ਪੁੱਤਰ ਕਹਿੰਦੇ ਨੇ, ਜਦੋਂ ਇਹਦੇ ਘਰ ਸੱਤਵਾਂ ਪੁੱਤਰ ਪੈਦਾ ਹੋਇਆ, ਇਹਨੇ ਕੀ ਕੀਤਾ? ਇਹਨੇ ਗੁਰੂ ਜਨ ਦੀ ਟੇਕ ਲੈਣੀ ਕੀਤੀ, ਕਿਸੇ ਗੁਰੂ ਜਨ ਦਾ ਓਟ ਤੇ ਆਸਰਾ ਲੈਣਾ ਕੀਤਾ ਅਜਾਮਲ ਨੇ। ਉਹ ਆਸਰਾ ਕਿਵੇਂ ਲੈਣਾ ਕੀਤਾ, ਕਿਸ ਤਰ੍ਹਾਂ ਲੈਣਾ ਕੀਤਾ?
ਕਹਿਣ ਲੱਗਾ ਮੇਰੇ ਘਰ ਸੱਤਵਾਂ ਪੁੱਤਰ ਪੈਦਾ ਹੋਇਆ। ਗੁਰੂ ਨੂੰ ਜਾ ਕੇ ਕਹਿਣ ਲੱਗਾ ਉਹਦੇ ਨਾਮ ਦਾ ਰੱਖਣਾ ਤੁਸੀਂ ਕਰੋ। ਨਾਂ ਰੱਖਣ ਵਾਸਤੇ ਮਨ ਵਿੱਚ ਉਮੰਗ ਪੈਦਾ ਹੋਈ, ਉਮਾਂ ਪੈਦਾ ਹੋਇਆ। ਜਿਵੇਂ ਸਿੱਖ ਨੂੰ ਹੁਕਮ ਹੈ ਪੁੱਤਰ ਹੈ ਜਾਂ ਧੀ ਹੈ ਉਹਦਾ ਨਾਮਕਰਨ ਗੁਰੂ ਦੀ ਹਜ਼ੂਰੀ ਵਿੱਚ ਕਰਨਾ, ਗੁਰੂ ਦੇ ਚਰਨਾਂ ਵਿੱਚ ਕਰਨਾ। ਸਿੱਖ ਇਹ ਵੀ ਕਰਦਾ ਨਾ, ਘਰੇ ਪੁੱਤਰ ਪੈਦਾ ਹੋਇਆ ਹੈ, ਧੀ ਪੈਦਾ ਹੋਈ ਹੈ, ਸਿੱਖ ਰਹਿਤ ਮਰਿਆਦਾ ਵੀ ਇਹੀ ਗੱਲ ਆਖਦੀ ਹੈ। ਤੂੰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਅਰਦਾਸ ਬੇਨਤੀ ਕਰ, ਮੁੱਖ ਵਾਕ ਜਦੋਂ ਆਉਂਦਾ ਅਤੇ ਮੁੱਖ ਵਾਕ ਦੇ ਆਧਾਰ 'ਤੇ ਜੋ ਪਹਿਲਾ ਅੱਖਰ ਹੋਏਗਾ ਉਹਦੇ 'ਤੇ ਨਾਮ ਰੱਖਿਆ ਜਾਏ। ਇਹ ਗੁਰੂ ਦੀ ਆਗਿਆ ਹੈ, ਪੰਥ ਦਾ ਹੁਕਮ ਹੈ। ਅਜਾਮਲ ਦੇ ਘਰ ਸੱਤਵਾਂ ਪੁੱਤਰ ਪੈਦਾ ਹੋਇਆ। ਭਾਈ ਗੁਰਦਾਸ ਲਿਖਦੇ ਨੇ ਉਹਦੇ ਅੰਦਰ ਇੱਕ ਉਮਾ ਪੈਦਾ ਹੋਈ ਆ, ਉਹਦੇ ਅੰਦਰ ਇੱਕ ਤਾਂਗ ਪੈਦਾ ਹੋਈ ਹੈ ਕਿ ਇਸ ਸੱਤਵੇਂ ਪੁੱਤਰ ਦਾ ਨਾਮ ਮੈਂ ਆਪਣੀ ਮਰਜ਼ੀ ਨਾਲ ਨਹੀਂ ਰੱਖਣਾ। ਗੁਰੂ ਜੋ ਬਚਨ ਕਰੇਗਾ, ਗੁਰੂ ਦਾ ਜੋ ਹੁਕਮ ਹੋਏਗਾ ਮੈਂ ਉਹਦੇ ਮੁਤਾਬਕ ਨਾਮ ਰੱਖਾਂਗਾ। ਪੁੱਤ ਉਪੰਨਾ ਸੱਤਵਾਂ ਨਾਉ ਧਰਮ ਨੂੰ ਚਿੱਤ ਉਮਾਇਆ। ਇਹਦਾ ਕੋਈ ਧਰਮ ਵਾਲਾ ਨਾਮ ਰੱਖਿਆ ਜਾਏ, ਧਾਰਮਿਕ ਨਾਮ। ਨਾਮ ਵਿੱਚ ਬੜੀ ਵੱਡੀ ਬਰਕਤ ਹੁੰਦੀ ਹੈ। ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਦੇ ਕਰਕੇ ਜਿਹੜਾ ਨਾਮ ਰੱਖਿਆ ਜਾਏ, ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਕਰਕੇ ਜਦੋਂ ਨਾਮਕਰਨ ਕੀਤਾ ਜਾਂਦਾ ਉਹ ਤੇ ਧਾਰਮਿਕ ਨਾਮ ਹੀ ਹੋਏਗਾ ਨਾ, ਧਰਮੀ ਨਾਮ ਹੀ ਹੋਏਗਾ। ਜਿਹੜਾ ਗੁਰੂ ਦੇ ਮੁੱਖ ਵਿੱਚੋਂ ਨਾਮ ਨਿਕਲੇਗਾ ਉਹ ਤੇ ਨਾਮ ਮਹਾਨ ਹੋ ਜਾਏਗਾ, ਉੱਤਮ ਹੋ ਜਾਏਗਾ। ਇਹ ਧਰਮ ਦਾ ਨਾਮ ਆਪਣੇ ਸੱਤਵੇਂ ਪੁੱਤਰ ਦਾ ਰੱਖਣ ਵਾਸਤੇ ਇਹਦੇ ਵਿੱਚ ਉਮਾ ਪੈਦਾ ਹੋਇਆ। ਗੁਰੂ ਦੁਆਰੇ ਜਾਏ ਕਹਿ ਗੁਰਮੁਖ ਨਾਉ ਨਾਰਾਇਣ ਕਹਿਆ। ਇਹ ਗੁਰੂ ਦੇ ਦੁਆਰੇ 'ਤੇ ਗਿਆ ਅਜਾਮਲ, ਜਾ ਕੇ ਬੇਨਤੀ ਕੀਤੀ। ਕਹਿਣ ਲੱਗਾ ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਗੁਨਾਹ ਕੀਤੇ ਨੇ, ਬੜੇ ਪਾਪ ਕੀਤੇ ਨੇ, ਮੇਰਾ ਸਰੀਰ ਰੂਪੀ ਘੜਾ ਪਾਪਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਅਜਾਮਲ ਨੇ ਆਪਣੇ ਗੁਰੂ ਨੂੰ ਜਾ ਕੇ ਆਖਿਆ। ਇਸ ਤੋਂ ਪਹਿਲਾਂ ਕਹਿੰਦਾ ਮੇਰੇ ਘਰ 6 ਪੁੱਤਰ ਪੈਦਾ ਹੋਏ ਨੇ, ਹੁਣ 7ਵਾਂ ਪੁੱਤਰ ਪੈਦਾ ਹੋਇਆ ਹੈ। ਆਪ ਕਿਰਪਾ ਕਰਕੇ, ਆਪ ਨਜ਼ਰ ਕਰਕੇ ਇਹਦਾ ਨਾਮਕਰਨ ਕਰੋ। ਅਤੇ ਉਸ ਗੁਰੂ ਨੇ ਕੀ ਕੀਤਾ, ਗੁਰਮੁਖ ਨਾਉ ਨਾਰਾਇਣ ਕਹਿਆ। ਉਹਨੇ ਆਖਿਆ ਇਹ ਅਜਾਮਲ, ਜੇ ਤੂੰ ਸਾਡੇ ਕੋਲ ਆਇਆ ਹੈ ਆਪਣੇ ਇਸ ਪੁੱਤਰ ਦੇ ਨਾਮਕਰਨ ਵਾਸਤੇ, ਤੇ ਜਾ ਅਸੀਂ ਇਸ ਦਾ ਨਾਮ ਨਾਰਾਇਣ ਰੱਖਦੇ ਹਾਂ। ਨਾਰਾਇਣ ਇੱਕ ਰੱਬ ਦਾ ਨਾਮ ਵੀ ਹੈ, ਨਾਰਾਇਣ ਪਰਮਾਤਮਾ ਦਾ ਨਾਮ ਵੀ ਹੈ। ਗੁਰਬਾਣੀ ਵਿੱਚ ਵੀ ਬੋਲ ਆਉਂਦੇ ਨੇ ਨਾਰਾਇਣ ਸ਼ਬਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਹੁਤ ਵਾਰੀ ਆਇਆ ਨਾਮ ਨਾਰਾਇਣ, ਨੀਰ ਨਾਰਾਇਣ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਨਾਰਾਇਣ ਭਗਵਾਨ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ। ਕਹਿਣ ਲੱਗੇ ਉਸ ਗੁਰੂ ਨੇ ਅਜਾਮਲ ਦੇ ਸਾਰਿਆਂ ਤੋਂ ਛੋਟੇ ਅਤੇ 7ਵੇਂ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ। ਇਹ ਤਾਂ ਕੋਈ ਬਹਾਨਾ ਹੀ ਹੁੰਦਾ ਰੱਬ ਨੂੰ ਚੇਤੇ ਕਰਨ ਦਾ। ਸ਼੍ਰੀ ਜਪਜੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗਾਉਣ ਦੇ ਤਰੀਕਿਆਂ ਦਾ ਜ਼ਿਕਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕੀਤਾ। ਹਰ ਕੋਈ ਗਾ ਰਿਹਾ ਹੈ ਤੈਨੂੰ, ਕੋਈ ਲੋੜ ਦੇ ਮੁਤਾਬਕ ਗਾ ਰਿਹਾ ਹੈ, ਕੋਈ ਮੰਗ ਦੇ ਮੁਤਾਬਕ ਗਾ ਰਿਹਾ ਹੈ, ਕਿਸੇ ਦੀ ਕੋਈ ਭਾਵਨਾ ਹੈ, ਕਿਸੇ ਦੀ ਕੋਈ ਇੱਛਾ ਹੈ। ਗਾਉਣ ਦਾ ਤਰੀਕਾ ਭਾਵੇਂ ਇੱਕ ਹੈ ਪਰ ਅੰਦਰ ਦੀ ਭਾਵਨਾ ਵੱਖੋ ਵੱਖਰੀ ਹੈ, ਅੰਦਰ ਦੀ ਜਿਹੜੀ ਖਿੱਚ ਹੈ ਉਹ ਵੱਖਰੀ ਵੱਖਰੀ ਹੈ। ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ,
ਇਹ ਬੋਲ ਜਪ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕਹੁ ਜੀ ਲੈ ਫਿਰ ਦੇ। ਲੰਬੇਰੀ ਪੌੜੀ ਹੈ। ਗਾਉਣ ਦੇ ਕੀ ਕਾਰਨ ਹਨ, ਇੱਕ ਇੱਕ ਦਾ ਜ਼ਿਕਰ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵਿਖੈ ਹਾਦਰਾ ਹਦੂਰ। ਇਹ ਵੱਖ ਵੱਖ ਤਰੀਕੇ ਦੇ ਬਹੁਤ ਨਾਮ ਲੈਣੇ ਕੀਤੇ ਨੇ। ਸ਼ੁਰੂਆਤ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਕੀ ਕਹਿੰਦੇ, ਗਾਵੇ ਕੋ ਤਾਣ, ਤਾਣ ਤਾਕਤ ਨੂੰ ਕਹਿੰਦੇ ਨੇ। ਕਿਸੇ ਨੇ ਤਾਣ ਲੈ ਕੇ ਤਾਕਤ ਲੈ ਕੇ ਤੈਨੂੰ ਗਾਇਆ, ਤਾਕਤ ਤੋਂ ਬਿਨਾਂ ਨਹੀਂ ਗਾਇਆ ਜਾ ਸਕਦਾ, ਤਾਣ ਤੋਂ ਬਿਨਾਂ ਨਹੀਂ ਗਾਇਆ ਜਾ ਸਕਦਾ। ਔਰ ਖਾਸ ਕਰਕੇ ਪ੍ਰਭੂ ਨੂੰ ਗਾਉਣ ਵਾਸਤੇ, ਰੱਬ ਜੀ ਨੂੰ ਗਾਉਣ ਵਾਸਤੇ ਬੜੇ ਵੱਡੇ ਤਾਣ ਦੀ ਲੋੜ ਹੁੰਦੀ ਹੈ, ਬੜੀ ਵੱਡੀ ਤਾਕਤ ਦੀ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਨੂੰ ਤੂੰ ਤਾਣ ਦਿੱਤਾ, ਜਿਨ੍ਹਾਂ ਨੂੰ ਤੂੰ ਤਾਕਤ ਦਿੱਤੀ ਹੈ, ਕੋਈ ਤੇ ਤੇਰੀ ਦਿੱਤੀ ਹੋਈ ਤਾਕਤ ਕਰਕੇ ਤੈਨੂੰ ਗਾ ਰਹੇ ਨੇ, ਤੇਰੀ ਦਿੱਤੀ ਹੋਈ ਇਹ ਸ਼ਕਤੀ ਕਰਕੇ ਤੈਨੂੰ ਗਾ ਰਹੇ ਨੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜੇ ਕਿਸੇ ਦੇ ਵਿੱਚ ਕੋਈ ਤੂੰ ਤਾਣ ਭਰਿਆ, ਮਨ ਤਾਣ ਹੀ ਹੈ ਨਾ, ਜੇ ਰਸਨਾ ਬੋਲਦੀ ਹੈ, ਕੋਈ ਤੇ ਤਾਣ ਕੰਮ ਕਰ ਰਿਹਾ, ਕੋਈ ਤੇ ਤਾਕਤ ਕੰਮ ਕਰ ਰਹੀ ਹੈ। ਜੇ ਸਾਡੀ ਜੀਭਾ ਬੋਲਦੀ ਹੈ, ਗੁਰੂ ਗੁਰੂ ਕਹਿੰਦੀ ਹੈ, ਇਹਦੇ ਵਿੱਚ ਬੋਲਣ ਦੀ ਤਾਕਤ ਤਾਂ ਗੁਰੂ ਨੇ ਦਿੱਤੀ ਹੈ, ਰੱਬ ਨੇ ਦਿੱਤੀ ਹੈ, ਪਰਮਾਤਮਾ ਦੀ ਦਿੱਤੀ ਹੋਈ ਤਾਕਤ ਕਰਕੇ ਹੀ ਆਪਾਂ ਗਾਉਂਦੇ ਹਾਂ। ਜੇ ਕਿਸੇ ਵਿੱਚ ਤੇਰਾ ਦਿੱਤਾ ਹੋਇਆ ਤਾਣ ਹੈ, ਤਾਂ ਹੀ ਕੋਈ ਤੈਨੂੰ ਗਾ ਰਿਹਾ, ਅਤੇ ਕੋਈ ਇਸ ਕਰਕੇ ਤੈਨੂੰ ਗਾ ਰਿਹਾ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਦੇਖ ਦੇਖ ਕੇ ਬੰਦਾ ਸ਼ੁਕਰਾਨੇ ਦੇ ਰੂਪ ਵਿੱਚ ਵੀ ਤੈਨੂੰ ਗਾ ਲੈਂਦਾ। ਦਾਤ ਜਾਣੇ, ਸਾਨੂੰ ਸਰੀਰ ਮਿਲਿਆ, ਇਹ ਇੱਕ ਦਾਤ ਹੀ ਹੈ, ਬਾਕੀ ਚੀਜ਼ਾਂ ਤਾਂ ਬਾਅਦ ਵਿੱਚ ਨੇ ਨਾ, ਦੁਨੀਆਦਾਰੀ ਦੇ ਪਦਾਰਥ ਨੇ, ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ। ਦਾਨ ਦੇ ਵਿੱਚ, ਦਾਤ ਦੇ ਰੂਪ ਵਿੱਚ ਅਗਰ ਸਾਨੂੰ ਕੁਝ ਮਿਲਿਆ ਤਾਂ ਉਹ ਇਹ ਸਰੀਰ ਹੈ, ਦੇਖਣ ਵਾਲੀਆਂ ਅੱਖਾਂ ਨੇ, ਇਹ ਦਾਨ ਵਿੱਚ ਨੇ। ਸੁਣਨ ਵਾਲੇ ਕੰਨ ਹਨ, ਇਹ ਦਾਨ ਵਿੱਚ ਮਿਲੇ ਹੋਏ ਨੇ। ਚੱਲਣ ਵਾਲੇ ਹੱਥ ਪੈਰ ਹਨ, ਇਹ ਦਾਨ ਹੀ ਕੀਤਾ ਪਰਮਾਤਮਾ ਨੇ, ਦਾਨ ਦੇ ਬਦਲੇ ਵਿੱਚ ਕੁਝ ਦੇਣਾ ਥੋੜ੍ਹੀ ਹੁੰਦਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਕੋਈ ਕਹਿੰਦਾ ਇਹ ਤੇਰੀਆਂ ਨਿਸ਼ਾਨੀਆਂ ਨੇ। ਨਿਸ਼ਾਨੀ ਕਿਹਦੀ ਹੁੰਦੀ ਹੈ? ਕੋਈ ਸਾਨੂੰ ਕੁਝ ਦਿੰਦਾ ਹੈ ਨਾ, ਬਦਲੇ ਵਿੱਚ ਲੈਂਦਾ ਕੁਝ ਨਹੀਂ, ਆਪਾਂ ਕਹਿੰਦੇ ਇਹ ਉਹਦੀ ਨਿਸ਼ਾਨੀ ਹੈ, ਪ੍ਰੇਮ ਦੀ, ਭਾਵਨਾ ਦੀ, ਸ਼ਰਧਾ ਦੀ, ਪ੍ਰੇਮ ਭੇਟਾ ਜੋ ਦਿੱਤੀ ਹੁੰਦੀ ਹੈ। ਸਾਡੀ ਜ਼ਿੰਦਗੀ ਵਿੱਚ ਸਾਨੂੰ ਜੋ ਕੁਝ ਮਿਲਿਆ ਹੈ, ਗੁਰੂ ਨਾਨਕ ਦੇਵ ਕਹਿੰਦੇ ਇਹ ਸਾਰਾ ਕੁਝ ਦਾਨ ਹੈ, ਤੇਰੀ ਦਾਤ ਹੈ। ਇਸ ਕਰਕੇ ਕੋਈ ਕੋਈ ਬੰਦਾ ਇਸ ਕਰਕੇ ਗਾਉਂਦਾ ਹੈ ਕਿ ਇਹ ਨਿਸ਼ਾਨੀਆਂ ਨੇ, ਸਾਨੂੰ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਗਾਉਣਾ ਚਾਹੀਦਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਇਹ ਨਿਸ਼ਾਨੀਆਂ ਹਨ। ਇਹ ਇੱਕ ਦਾਤ ਸਮਝ ਕੇ ਨਾ, ਆਪਣੇ ਪੁੱਤਰ ਦੀ ਦਾਤ ਸਮਝ ਕੇ ਆ ਗਿਆ ਹੈ ਆਪਣੇ ਗੁਰੂ ਕੋਲੇ, ਕਹਿੰਦਾ ਇਹਦਾ ਨਾਮ ਰੱਖ ਦਿਓ, ਅਤੇ ਉਹਨੇ ਖੁਸ਼ ਹੋ ਕੇ ਇਹਦਾ ਨਾਮ ਰੱਖ ਦਿੱਤਾ ਨਾਰਾਇਣ ਕਹਿਆ। ਅਤੇ ਸੁਭਾਵਕ ਕੀ ਹੈ, ਪਿਤਾ ਆਪਣੇ ਪੁੱਤਰ ਨੂੰ ਆਵਾਜ਼ 'ਤੇ ਮਾਰੇਗਾ ਹੀ ਨਹੀਂ, ਅਤੇ ਨਾਰਾਇਣ ਹੀ ਕਹੇਗਾ। ਜਦੋਂ ਨਾਮ ਹੀ ਨਾਰਾਇਣ ਹੈ, ਤਾਂ ਫਿਰ ਨਾਰਾਇਣ ਕਰਕੇ ਉਹਨੂੰ ਬੁਲਾਇਆ ਜਾਏਗਾ। ਭਾਵੇਂ ਨਾਰਾਇਣ ਪੁੱਤਰ ਦਾ ਨਾਮ ਰੱਖੇ ਹੈ, ਪਰ ਇਹ ਰੱਬ ਦਾ ਨਾਮ ਵੀ ਹੈ। ਕਿਸੇ ਬਹਾਨੇ ਇਹ ਨਾਮ 'ਤੇ ਲਵੇਗਾ, ਗੁਨਾਹਗਾਰ ਬੰਦਾ, ਪਾਪੀ ਬੰਦਾ। ਇਹ ਇੱਕ ਜੂਤੀ ਹੁੰਦੀ ਹੈ, ਇਹ ਇੱਕ ਤਰੀਕਾ ਹੁੰਦਾ ਕਿ ਜਿਸ ਦੀ ਰਸਨਾ 'ਤੇ ਕਦੇ ਨਾਮ ਨਹੀਂ ਆਇਆ,
ਜਿਹਨੇ ਰਸਨਾ ਤੇ ਜੀਭਾ ਤੇ ਕਦੇ ਨਾਮ ਲੈਣਾ ਹੀ ਨਹੀਂ ਕੀਤਾ, ਘੱਟੋ ਘੱਟ ਹੁਣ ਬਹਾਨੇ ਦੇ ਨਾਲ ਇਹ ਨਾਰਾਇਣ ਨਾਰਾਇਣ ਤੇ ਆਖੇਗਾ ਨਾ, ਜਦੋਂ ਪੁੱਤਰ ਨੂੰ ਆਵਾਜ਼ ਮਾਰੇਗਾ। ਕੋਈ ਪੁੱਤਰ ਧੀ ਦਾ ਨਾਮ ਆਵਾਜ਼ ਤੇ ਮਾਰਨੀ ਪੈਂਦੀ ਹੈ। ਇਹ ਬੜੀ ਯੁਕਤੀ ਦੇ ਨਾਲ, ਬੜੇ ਤਰੀਕੇ ਦੇ ਨਾਲ ਗੁਰੂ ਜਨ ਨੇ ਇਹਦਾ ਨਾਮ ਨਾਰਾਇਣ ਰੱਖ ਦਿੱਤਾ। ਕਹਿਣ ਲੱਗੇ, ਇਹ ਅਜਾਮਲ, ਜਾ ਅੱਜ ਅਸੀਂ ਤੇਰੇ ਪੁੱਤਰ ਦਾ ਨਾਮ ਨਾਰਾਇਣ ਰੱਖਦੇ ਹਾਂ, ਅੰਤ ਵੇਲੇ ਇਹ ਨਾਮ ਤੇਰੀ ਜ਼ਰੂਰ ਸਹਾਇਤਾ ਕਰੇਗਾ, ਅੰਤ ਵੇਲੇ ਇਹ ਨਾਮ ਤੇਰੀ ਜ਼ਰੂਰ ਬਾਂਹ ਫੜੇਗਾ, ਇਸ ਪਾਪਾਂ ਦੇ ਭਵ ਸਾਗਰ ਦੇ ਅੰਦਰ ਤੈਨੂੰ ਡੁੱਬਦੇ ਹੋਏ ਨੂੰ ਇਹ ਨਾਮ ਇੱਕ ਦਿਨ ਜ਼ਰੂਰ ਬਚਾਏਗਾ ਨਾਰਾਇਣ। ਉਹ ਜ਼ਿਕਰ ਭਾਈ ਗੁਰਦਾਸ ਕਰ ਵੀ ਰਹੇ ਨੇ। ਕਹਿੰਦੇ, ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛੇ। ਵਾਕਿਆ ਐਸਾ ਹੋਇਆ, ਅਜਾਮਲ ਪਾਪੀ ਦਾ ਜਦੋਂ ਅੰਤ ਵੇਲਾ ਆਇਆ ਨਾ, ਅਖੀਰਲਾ ਵੇਲਾ ਆਇਆ, ਤੇ ਇਹਦਾ ਆਪਣੇ ਇਸ ਸਾਰਿਆਂ ਤੋਂ ਛੋਟੇ ਪੁੱਤਰ ਦੇ ਨਾਲ ਬੜਾ ਹੀ ਮੋਹ ਸੀ, ਬੜਾ ਸੁਨੇਹ ਸੀ। ਜਿਸ ਪੁੱਤਰ ਧੀ ਦੇ ਨਾਲ ਬਹੁਤਾ ਸੁਨੇਹ ਹੋਵੇ, ਸੁੱਤੇ ਸਿੱਧ ਉਹਦਾ ਨਾਮ ਹੀ ਨਿਕਲਦਾ ਚਿੱਤ ਵਿੱਚੋਂ, ਸੁਭਾਵਿਕ ਹੀ ਗੱਲ ਹੈ। ਜਿਸ ਦਾ ਨਾਮ ਸਾਡੇ ਅੰਦਰ ਉਕਰਿਆ ਜਾਏ, ਜਿਹਦੇ ਨਾਲ ਮੋਹ ਹੋਵੇ, ਸੁਨੇਹ ਹੋਵੇ, ਉਹਦਾ ਨਾਮ ਆਪਣੇ ਆਪ ਹੀ ਨਿਕਲ ਪੈਂਦਾ। ਜੇ ਅੰਦਰ ਗੁਰੂ ਦਾ ਨਾਮ ਉਕਰਿਆ ਹੋਇਆ, ਗੁਰੂ ਗੁਰੂ ਹਰ ਵੇਲੇ ਹੀ ਅੰਦਰੋਂ ਨਿਕਲੀ ਜਾਏਗਾ, ਸੁੱਤੇ ਸਿੱਧ ਸੁਭਾਅ ਹੀ ਬਣ ਜਾਏਗਾ। ਜਦੋਂ ਅਜਾਮਲ ਪਾਪੀ ਦਾ ਅੰਤ ਆਇਆ, ਇਹਨੂੰ ਆਪਣੀ ਮੌਤ ਨੇੜੇ ਦਿਸੀ, ਦਿਖਾਈ ਦਿੱਤੀ। ਅੰਤਕਾਲ ਜਮਦੂਤ ਵੇਖ, ਇਹ ਡਰ ਗਿਆ, ਇਹ ਘਬਰਾ ਗਿਆ। ਬੰਦਾ ਘਬਰਾਉਂਦਾ ਹੈ ਨਾ ਜਦੋਂ ਮੌਤ ਦਿਖਾਈ ਦਿੰਦੀ ਹੈ, ਅੰਤ ਵੇਲਾ ਨੇੜੇ, ਕੋਈ ਘਟਨਾ ਘਟ ਜਾਏ, ਫਿਰ ਇਹ ਡਰਿਆ ਹੁੰਦਾ, ਘਬਰਾਇਆ ਹੁੰਦਾ। ਉਸ ਘਬਰਾਹਟ ਵਿੱਚ ਆ ਕੇ ਪੁੱਤ ਨਾਰਾਇਣ ਬੋਲੇ, ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ। ਇੰਨੀਆਂ ਆਵਾਜ਼ਾਂ ਮਾਰੀਆਂ, ਨਾਰਾਇਣ ਨਾਰਾਇਣ ਨਾਰਾਇਣ ਬੋਲਦਾ ਗਿਆ, ਬੋਲਦਾ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਨਾਰਾਇਣ ਰੱਬ ਦਾ ਨਾਮ ਵੀ ਸੀ, ਅਤੇ ਉਹ ਨਾਰਾਇਣ ਨਾਰਾਇਣ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਇਹਦਾ ਜੀਵਨ ਮੁਕਤ ਹੋ ਗਿਆ, ਇਹਦੀ ਵੀ ਗਤੀ ਹੋ ਗਈ। ਅੰਤਕਾਲ ਨਾਰਾਇਣ ਸਿਮਰੈ, ਬਾਣੀ ਦਾ ਬੋਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਵਸੇ। ਇਹ ਭਗਤ ਤਰਲੋਚਨ ਸਾਹਿਬ ਦੀ ਬਾਣੀ ਹੈ। 15 ਭਗਤਾਂ ਵਿੱਚ ਇੱਕ ਭਗਤ ਤਰਲੋਚਨ ਜੀ ਦੀ ਇਹ ਗੱਲ ਹੈ, ਉਹਨਾਂ ਦਾ ਇਹ ਸ਼ਬਦ ਹੈ। ਅੰਤਕਾਲ ਨਾਰਾਇਣ ਸਿਮਰੇ, ਉਹ ਕਹਿੰਦੇ ਨੇ, ਇਸ ਸ਼ਬਦ ਦੀ ਅਖੀਰਲੀ ਪੰਕਤੀ ਹੈ ਭਗਤ ਤਰਲੋਚਨ ਦੀ। ਉਂਝ ਤੇ ਉਹਨਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਅੰਤਕਾਲ ਜੋ ਲਛਮੀ ਸਿਮਰੇ, ਅੰਤਕਾਲ ਜੋ ਮੰਦਰ ਸਿਮਰੇ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਜਿਹੋ ਜਿਹਾ ਸਿਮਰਨ, ਜਿਹੋ ਜਿਹੀ ਯਾਦ, ਜਿਹੋ ਜਿਹੀ ਆਵਾਜ਼ ਮਨੁੱਖ ਆਪਣੇ ਅੰਦਰੋਂ ਕੱਢਦਾ ਰਹਿੰਦਾ। ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇਵਰ, ਸੂਕਰ ਜੋਨ ਵਲ ਵਲ ਅਵਤਰ। ਜੇ ਉਹ ਅੰਤ ਵੇਲੇ ਮਾਇਆ ਨੂੰ ਹੀ ਸਿਮਰਦਾ ਰਿਹਾ, ਲਛਮੀ ਨੂੰ ਹੀ ਸਿਮਰਦਾ ਰਿਹਾ, ਤੇ ਸਰਪ ਜੋਨ ਵਲ ਵਲ ਅਵਤਰ। ਇਹ ਸਾਰੀਆਂ ਗੱਲਾਂ ਕਰਦਿਆਂ ਕਰਦਿਆਂ ਅੰਤ ਵਿੱਚ ਭਗਤ ਤਰਲੋਚਨ ਜੀ ਕਹਿੰਦੇ, ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਿਲੋਚਨ ਤੇ ਨਾਰਮ ਮੁਕਤਾ। ਤਰਲੋਚਨ ਸਾਹਿਬ ਜੀ ਕਹਿੰਦੇ ਨੇ, ਭਗਤ ਜੀ, ਇਹ ਗੱਲ ਮੈਂ ਦਾਅਵੇ ਨਾਲ ਆਖਦਾ ਹਾਂ, ਅਵਸ਼ ਆਖਦਾ ਹਾਂ, ਉਹਦੇ ਬੰਧਨ ਟੁੱਟ ਜਾਣਗੇ, ਬਦਤ ਤਿਲੋਚਨ ਤੇ ਨਰ ਮੁਕਤਾ, ਉਹ ਨਰ ਮੁਕਤ ਹੋ ਜਾਏਗਾ, ਉਸ ਨਰ ਦੀ ਬੰਦ ਖਲਾਸੀ ਹੋ ਜਾਏਗੀ।
ਨਾਰਾਇਣ ਨਾਰਾਇਣ ਕਹਿੰਦੇ ਆ, ਉਹ ਨਾਰਾਇਣ ਹਿਰਦੇ ਵਿੱਚ ਵਸ ਜਾਏਗਾ। ਪੀਤੰਬਰ ਵਾਕਿਆ ਹਿਰਦੇ ਵਸੇ, ਪੀਤੰਬਰ ਇਹ ਵੀ ਪਰਮਾਤਮਾ ਦਾ ਹੀ ਨਾਮ ਹੈ, ਭਗਵਾਨ ਦਾ ਹੀ ਨਾਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਨਾਮ ਆਇਆ, ਪੀਲੇ ਰੰਗ ਤੋਂ ਬਣਿਆ, ਉਂਝ ਜੋ ਪੀਲੇ ਵਸਤਰ ਧਾਰਨ ਕਰਦਾ ਪੀਤੰਬਰ, ਬਿਲਕੁਲ ਉਹੀ ਨਾਮ। ਅਜਾਮਲ ਪਾਪੀ ਨੇ ਗਾਉਣਾ ਕੀਤਾ ਸਤਿਗੁਰੂ ਦੀ ਬਾਣੀ ਵਿੱਚ। ਇੱਕ ਹੋਰ ਬੋਲ ਆਉਂਦਾ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਗੁਰੂ ਤੇਗ ਬਹਾਦਰ ਜੀ ਦੇ ਵੀ ਬੋਲ ਨੇ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰ ਸਵਾਰ। ਅਜਾਮਲ ਉਹ ਪਾਪੀ ਸੀ ਜਿਸ ਨੂੰ ਸਾਰਾ ਜਗਤ ਜਾਣਦਾ ਸੀ, ਸਾਰੀ ਦੁਨੀਆਂ ਜਾਣਦੀ ਸੀ। ਉਹਦਾ ਜਿਹੜਾ ਪਾਰ ਉਤਾਰਾ ਹੈ ਇੱਕ ਪਲ ਵਿੱਚ ਹੀ ਹੋ ਗਿਆ, ਇੱਕ ਨਿਮਖ ਵਿੱਚ ਹੀ ਹੋ ਗਿਆ। ਸਤਿਗੁਰੂ ਜੀ ਕਹਿੰਦੇ, ਹੇ ਨਾਨਕ, ਹੇ ਭਾਈ, ਜੇ ਅਜਾਮਲ ਵਰਗੇ ਪਾਪੀ ਦਾ ਨਿਸਤਾਰਾ ਹੋ ਸਕਦਾ ਫਿਰ ਤੂੰ ਵੀ ਐਸਾ ਹੀ ਕਰ। ਤੂੰ ਕੀ ਕਰ? ਚੇਤ ਚਿੰਤਾ ਮਾਣ, ਤੂੰ ਵੀ ਚੇਤ। ਚੇਤ ਦਾ ਭਾਵ ਕੀ ਹੈ? ਚੇਤੇ ਕਰ, ਯਾਦ ਕਰ, ਉਸਨੂੰ ਗਾ, ਇਸ ਨੂੰ ਚਿੰਤਾ ਮਾਣ, ਜੋ ਚਿੰਤਾ ਤੋਂ ਰਹਿਤ ਕਰ ਦਿੰਦਾ। ਜੋ ਚਿੰਤਾ ਤੋਂ ਰਹਿਤ ਹੋ ਜਾਏ ਜਿਸ ਦੀ ਵਡਿਆਈ ਕਰਕੇ, ਉਹਨੂੰ ਚਿੰਤਾ ਮਨ ਵੀ ਕਹਿੰਦੇ। ਤੈਂ ਵੀ ਉਤਰ ਸਪਾਰਾ, ਉਸ ਅਜਾਮਲ ਦੀ ਤਰ੍ਹਾਂ ਤੂੰ ਵੀ ਇਸ ਭਵ ਸਾਗਰ ਤੋਂ ਪਾਰ ਉਤਰ ਜਾਏਗਾ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਸ਼ਹਿਆ, ਜਮ ਗਣ ਮਾਰੇ ਹਰਜਨਾ ਗਇਆ ਸੁਰਗ ਜਮ ਡੰਡ ਨਾ ਸਹਿਆ। ਭਾਵੇਂ ਅਜਾਮਲ ਪਾਪੀ ਦੇ ਅੰਦਰ ਜਮ ਗਣ ਬਹੁਤ ਸਨ, ਗੁਣਾ ਬਹੁਤ ਸਨ, ਭਾਈ ਗੁਰਦਾਸ ਕਹਿੰਦੇ, ਲੇਕਿਨ ਨਾਰਾਇਣ ਨਾਰਾਇਣ ਕਰਕੇ ਉਹ ਸਾਰੇ ਮਾਰੇ ਗਏ, ਗੁਣਾ ਇਹਦੇ ਨਾਸ਼ ਹੋ ਗਏ। ਗੁਣਾ ਨਾਸ਼ ਹੁੰਦਿਆਂ ਕੋਈ ਬਹੁਤੀ ਦੇਰੀ ਨਹੀਂ ਲੱਗਦੀ, ਬਹੁਤਾ ਸਮਾਂ ਨਹੀਂ ਲੱਗਦਾ। ਜੇ ਗੁਰੂ ਦੇ ਨਾਮ ਦੀ ਚਿਣਗ ਲੱਗ ਜਾਏ, ਚਿਣਗ ਚਿੰਗਿਆੜੀ ਨੂੰ ਕਹਿੰਦੇ ਨੇ, ਨਾਮ ਦੀ ਚਿੰਗਿਆੜੀ ਇੱਕ ਪਲ ਵਿੱਚ ਇਹਨਾਂ ਗੁਨਾਹਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ ਆਉਂਦਾ, ਈਂਧਣ ਕੀਤੋ ਮੂੰਕਣਾ ਭੋਰੀ ਦਿੱਤੀਅਮ ਭਾ। ਈਂਧਣ ਕਿਹਨੂੰ ਕਹਿੰਦੇ ਨੇ? ਲੱਕੜਾਂ ਨੂੰ। ਜਲਣਸ਼ੀਲ ਪਦਾਰਥ ਜੋ ਹੋਵੇ ਉਹਨੂੰ ਈਂਧਣ ਕਹਿੰਦੇ ਨੇ।

ਆਖ ਹੋ ਗਈਆਂ, ਈਂਧਣ ਕੀਤੋ ਮੁੱਕਣਾ, ਭੋਰੀ ਦਿੱਤੀ ਭੋਰੀ ਕੁ ਅੱਗ ਲੱਗੀ ਹੈ। ਨਾਨਕ ਸੱਚ ਛੰਦੜੋ ਸੱਚ ਸ਼ੈ ਹੱਬੇ ਡੁੱਖੜੇ ਉਲਾਹੇ, ਜੇ ਸੱਚਾ ਸ਼ਾਹ ਉਹ ਸੱਚਾ ਪਰਮਾਤਮਾ ਅੰਦਰ ਵਸ ਜਾਏ ਤੇ ਅੱਗ ਦੀ ਤਰ੍ਹਾਂ ਸਾਰੇ ਦੁੱਖ ਕਲੇਸ਼ ਸਾੜ ਕੇ ਰਾਖ ਕਰ ਦਿੰਦਾ ਹੈ। ਬਿਲਕੁਲ ਐਵੇਂ ਹੋਇਆ, ਜਮ ਗਣ ਮਾਰੇ ਹਰ ਜਣਾ, ਹਰੀ ਜਣਾ ਦੇ ਦਿੱਤੇ ਹੋਏ ਉਪਦੇਸ਼ ਦੇ ਮੁਤਾਬਕ ਜਿਹੜੇ ਜਮ ਗਣ ਸਨ ਉਹ ਸਾਰੇ ਮਾਰ ਦਿੱਤੇ, ਇਹਦੇ ਅੰਦਰੋਂ ਕੱਢ ਦਿੱਤੇ। ਪਰ ਅੰਤ ਵੇਲੇ ਐਸੀ ਖੇਡ ਵਾਪਰੀ ਹੈ, ਸੁਰਗ ਜਮ ਡੰਡ ਨਾ ਸਹਿਆ, ਹੁਣ ਉਸਨੂੰ ਜਮਾਂ ਦੇ ਡੰਡੇ ਦੀ ਮਾਰ ਨਹੀਂ ਪੈਂਦੀ। ਉਂਝ ਤੇ ਬਾਣੀ ਕਹਿੰਦੀ ਹੈ ਨਾ, ਜਮਾਂ ਦਾ ਡਾਂਡੇ ਦੇ ਸਿਰ ਉੱਤੇ ਲਟਕਿਆ ਹੁੰਦਾ ਹੈ, ਇਹਦੇ ਸਿਰ ਵਿੱਚ ਵਜਰੇ। ਸਲੋਕ 12 ਤੇ ਵਧੀਕ ਵਿੱਚ ਬੋਲ ਹੈ, ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਹਰਾਏ। ਜ਼ਿੰਦਗੀ ਦੇ ਅੰਦਰ ਪਾਪ ਕਰਮ ਕਰਨ ਵਾਲਿਆਂ ਦੀ ਹਾਲਤ ਉਸ ਮਧਾਣੀ ਦੇ ਰਿੜਕੇ ਦਿਨ ਦੀ ਤਰ੍ਹਾਂ ਹੈ, ਮੱਥ ਦਿੰਦੀ ਹੈ ਸਾਰਾ ਕੁਛ। ਇਹਦੇ ਪਾਪਾਂ ਰੂਪੀ ਮਧਾਣੀ ਇਹਨੂੰ ਮੱਥ ਕੇ ਰੱਖ ਦਿੰਦੀ ਹੈ। ਇੱਕ ਬਾਣੀ ਦੇ ਅੰਦਰ ਬੋਲ ਆਉਂਦਾ ਹੈ, ਸਤਿਗੁਰੂ ਜੀ ਦਾ ਬੜਾ ਮਹਾਨ ਪਵਿੱਤਰ ਬੋਲ ਹੈ, ਉਹਦੇ ਰਾਹੀਂ ਸਤਿਗੁਰੂ ਕਹਿੰਦੇ, ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ। ਤਲਬਾਂ ਦਾ ਭਾਵ ਕੀ ਹੁੰਦਾ ਹੈ? ਆਵਾਜ਼ ਪੈਣੀ, ਕਿਸੇ ਨੂੰ ਕੋਰਟ ਵਿੱਚ ਕਚਹਿਰੀ ਵਿੱਚ ਤਰੀਕ 'ਤੇ ਪੇਸ਼ ਹੋਣ ਵਾਸਤੇ ਸੱਦਾ ਆਉਂਦਾ, ਉੱਥੇ ਬੜੇ ਲੋਕ ਬੈਠੇ ਹੁੰਦੇ ਨੇ। ਆਪਾਂ ਦੇਖਦੇ ਜਦੋਂ ਤਰੀਕ ਹੁੰਦੀ ਹੈ, ਬਹੁਤ ਸਾਰੇ ਲੋਕਾਂ ਦਾ ਜਮਾਵੜਾ ਲੱਗਾ ਹੁੰਦਾ, ਬੜੇ ਲੋਕ ਬੈਠੇ ਹੁੰਦੇ ਨੇ। ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੁੰਦੇ ਨੇ। ਹਲਕਾਰਾ ਆਉਂਦਾ ਹੈ, ਬਾਹਰ ਨਿਕਲਦਾ, ਉੱਚੀ ਆਵਾਜ਼ ਦਿੰਦਾ, ਜਿਸ ਦੀ ਪੇਸ਼ੀ ਹੁੰਦੀ ਹੈ, ਜਿਸ ਦੀ ਤਰੀਕ, ਉਹਨੂੰ ਕਹਿੰਦੇ ਤਲਬਾਂ ਪੈਣੀਆਂ। ਤਲਬਾਂ ਕਿਹਨੂੰ ਪੈਂਦੀਆਂ ਨੇ? ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆਕੀਆਂ ਨੂੰ, ਤਲਬਾਂ ਪੈਸਨ ਆਕੀਆਂ, ਬਾਕੀ ਜਿੰਨਾ ਰਹੀ, ਜਿਹਨਾਂ ਵੱਲ ਬਾਕੀ ਹੈ। ਬਾਕੀ ਕਿਹਦਾ ਕੀ ਭਾਵ ਹੈ? ਬਕਾਇਆ। ਆਪਾਂ ਜਦੋਂ ਜੋੜ ਘਟਾਓ ਕਰਦੇ ਹਾਂ ਨਾ, ਤੇ ਲਾਸਟ ਵਿੱਚ ਜਾ ਕੇ ਲਿਖਿਆ ਜਾਂਦਾ ਬਾਕੀ ਬੈਲੈਂਸ। ਬਾਕੀ ਜੇ ਜੋੜ ਦੇ ਵਿੱਚ ਕੁਝ ਬਚ ਗਿਆ ਹੈ, ਉਹ ਬਕਾਇਆ ਹੈ, ਉਹ ਮਾਨੋ ਕਰਜ਼ਾ ਹੈ। ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਗੁਰੂ ਨੇ ਸਾਡੇ 'ਤੇ ਨਜ਼ਰ ਕੀਤੀ ਹੈ, ਸਾਡੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਜ਼ਿੰਦਗੀ ਦੇ ਅੰਦਰ ਜਿਹੜਾ ਸਾਡੇ ਕਰਜ਼ਾ ਚੜਿਆ ਸੀ ਉਹ ਉਤਰ ਗਿਆ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲੱਥ। ਇਹ ਕਈ ਜਨਮਾਂ ਦਾ ਜਿਹੜਾ ਰਿਣ ਕਰਜ਼ਾ ਸੀ, ਇਹ ਗੁਰੂ ਨੇ ਕਿਰਪਾ ਕਰਕੇ ਇੱਕ ਪਲ ਵਿੱਚ ਹੀ ਉਤਾਰ ਦਿੱਤਾ ਹੈ। ਜਮ ਗਣ ਮਾਰੇ ਮਾਰ ਦਿੱਤੇ, ਜਮ ਡੰਡ ਨਾ ਸਹਿਆ, ਹੁਣ ਇਹਨੂੰ ਜਮਾਂ ਦਾ ਡੰਡ ਨਹੀਂ ਸਹਿਣਾ ਪਿਆ, ਇਹਨੂੰ ਜਮਾਂ ਦੀ ਮਾਰ ਨਹੀਂ ਪਏਗੀ ਅਜਾਮਲ ਨੂੰ, ਕਿਉਂਕਿ ਇਸਨੇ ਅੰਤ ਵੇਲੇ ਨਾਰਾਇਣ ਨਾਰਾਇਣ ਕਹਿਣਾ ਕੀਤਾ ਹੈ। ਨਾਦ ਲਏ ਦੁੱਖ ਡੇਰਾ ਢਇਆ, ਨਾਏ ਲਏ, ਜਦੋਂ ਨਾਮ ਲੈਣਾ ਕੀਤਾ ਨਾ, ਨਾਮ ਜਿਹੜਾ ਦੁੱਖਾਂ ਦਾ ਡੇਰਾ, ਦੁੱਖਾਂ ਦਾ ਘਰ, ਉਹ ਢਹਿ ਗਿਆ, ਢਹਿ ਕੇ ਢੇਰੀ ਹੋ ਗਏ। ਇਹ ਵੀ ਇੱਕ ਘਰ ਹੈ, ਇਹ ਵੀ ਇੱਕ ਡੇਰਾ ਹੈ ਦੁੱਖਾਂ ਦਾ, ਪਰ ਨਾਮ ਲੈਣ ਕਰਕੇ, ਵਡਿਆਈ ਕਰਨ ਕਰਕੇ ਇਹ ਕਿਲਾ ਹੀ ਢਹਿ ਗਿਆ, ਇਹ ਘਰ ਹੀ ਟੁੱਟ ਗਿਆ। ਇਹ ਬੜਾ ਮਜ਼ਬੂਤ ਕਿਲਾ ਹੈ ਬਾਣੀ ਦੇ ਮੁਤਾਬਕ, ਜਿਹਦੇ ਵਿੱਚ ਗੁਣਾ ਹੀ ਗੁਣਾ ਰਹਿੰਦੇ ਨੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਐਸੋ ਕੌਣ ਬਲੀ ਹੈ, ਇੰਨਾ ਵੱਡਾ ਕਿਹੜਾ ਸੂਰਬੀਰ ਹੈ। ਜਿਹੜਾ ਇਸ ਕਿਲੇ ਨੂੰ ਤੋੜ ਦਿੰਦਾ ਹੈ, ਢਾ ਕੇ ਪਰਾਂ ਕਰ ਦਿੰਦਾ, ਬਾਣੀ ਕਹਿੰਦੀ ਹੈ ਕੋਈ ਵਿਰਲਾ ਸੂਰਬੀਰ ਹੁੰਦਾ, ਕੋਈ ਵਿਰਲਾ ਬਲੀ

0: ਬਹਾਦਰ ਹੁੰਦਾ ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਤਿੱਖਾ ਤੀਰ ਵੱਜ ਜਾਂਦਾ ਹੈ। ਕਬੀਰ ਸਾਹਿਬ ਦੇ ਬੋਲਾਂ ਦੇ ਮੁਤਾਬਕ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਗੁਰੂ ਸੂਰਮੇ ਨੇ ਆਪਣੇ ਬੋਲਾਂ ਦਾ ਇੱਕ ਤਿੱਖਾ ਤੀਰ ਮੇਰੇ ਹਿਰਦੇ ਵਿੱਚ ਮਾਰਿਆ। ਕਬੀਰ ਸਾਹਿਬ ਕਹਿੰਦੇ ਅੰਦਰ ਜਿਹੜਾ ਕਿਲਾ ਬਣਿਆ ਹੋਇਆ ਸੀ ਨਾ ਹਉਮੈ ਦਾ, ਅਹੰਕਾਰ ਦਾ, ਅਹੰਕਤਾ ਦਾ, ਗੁਨਾਹਾਂ ਦਾ, ਉਹਦੇ ਵਿੱਚ ਗੁਰੂ ਦੇ ਸ਼ਬਦ ਦਾ, ਗੁਰੂ ਦੀ ਬਾਣੀ ਦਾ ਤੀਰ ਵੱਜਾ ਅਤੇ ਉਹ ਢਹਿ ਕੇ ਢੇਰੀ ਹੋ ਗਿਆ, ਢਹਿ ਗਿਆ ਉਹ ਕਿਲਾ। ਉਹਦਾ ਹੀ ਜ਼ਿਕਰ ਕਰ ਰਹੇ ਨੇ, ਨਾਏ ਲੈ ਦੁੱਖ ਡੇਰਾ ਢਹਿਆ। ਨਾਮ ਲੈਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਾਰ ਵਾਰ ਕਰਦੀ ਹੈ, ਵਾਰ ਵਾਰ ਕਰਦੀ ਹੈ। ਇੱਕ ਤਾਂ ਨਾਮ ਲੈਣਾ ਹੁੰਦਾ ਰਸਨਾ ਦੇ ਰਾਹੀਂ, ਜੀਭਾ ਦੇ ਰਾਹੀਂ ਨਾਮ ਲੈਣ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਹੁਤ ਵਾਰ ਕਰਦੀ। ਆਪਾਂ ਬੋਲ ਪੜ੍ਹਦੇ ਹਾਂ, ਉਸਤਤ ਮਨ ਮੈਂ ਕਰ ਨਿਰੰਕਾਰ, ਉਸ ਨਿਰੰਕਾਰ ਦੀ ਉਸਤਤ ਕਰ, ਕਰ ਮਨ ਮੇਰੇ ਸੱਤ ਵਿਵਹਾਰ। ਇਹ ਸੱਚਾ ਵਿਵਹਾਰ ਹੈ। ਵਿਵਹਾਰ ਦਾ ਭਾਵ ਕੀ ਹੈ? ਵਪਾਰ। ਇਸ ਸੱਤ ਦੇ ਵਪਾਰ ਨੂੰ ਕਰਨ ਵਾਸਤੇ ਕੀ ਕਰ? ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਇਸ ਰਸਨਾ ਦੇ ਨਾਲ ਤੂੰ ਨਿਰਮਲ ਹੋ ਅਤੇ ਉਹਦਾ ਅੰਮ੍ਰਿਤਮਈ ਨਾਮ ਪੀ। ਇਹਦੇ ਨਾਲ ਕੀ ਹੋਏਗਾ? ਤੇਰਾ ਜੀਵਨ ਸਦਾ ਵਾਸਤੇ ਸੁਹੇਲਾ ਹੋ ਜਾਏਗਾ, ਸੁਹੇਲਾ, ਸੁਖਦਾਇਕ ਹੋ ਜਾਏਗਾ। ਸੁਖਦਾਈ ਜੀਵਨ ਕਦੋਂ ਹੋਏਗਾ? ਜਦੋਂ ਤੂੰ ਇਸ ਰਸਨਾ ਦੇ ਨਾਲ ਨਿਰਮਲ ਨਾਮ ਨੂੰ ਛਕੇਗਾ, ਪੀਵੇਂਗਾ। ਨੈਣੋ ਪੇਕ ਠਾਕੁਰ ਘਰ ਸਾਧ ਸੰਗ ਬਿਨਸੈ ਸਾਹਿਬ ਸੰਗ, ਇਹ ਬੋਲ ਆਉਂਦਾ ਹੈ। ਜੇ ਰਸਨਾ ਦੇ ਨਾਲ ਨਾਮ ਰੂਪੀ ਅੰਮ੍ਰਿਤ ਪੀਵੇਂਗਾ, ਫਿਰ ਨੇਤਰਾਂ ਦੇ ਨਾਲ ਉਸ ਨੂੰ ਪੇਖਣਾ ਵੀ ਕਰ, ਦੀਦਾਰ ਵੀ ਕਰ। ਫਿਰ ਅੱਗੇ ਬੋਲ ਆਏਗਾ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਇੱਕ ਇੱਕ ਸਰੀਰ ਦੇ ਕਰਮ ਅਤੇ ਗਿਆਨ ਇੰਦਰੇ ਨੂੰ ਸੰਬੋਧਿਤ ਹੋ ਕੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਹੁਕਮ ਕੀਤਾ। ਆਪਾਂ ਮੰਨਦੇ ਹਾਂ ਨਾ, ਕੁਝ ਸਾਨੂੰ ਕਰਮ ਇੰਦਰੇ ਮਿਲੇ ਨੇ, ਕੁਝ ਗਿਆਨ ਇੰਦਰੇ ਮਿਲੇ ਨੇ। ਕਰਮ ਇੰਦਰੇ ਕਿਹੜੇ ਨੇ? ਹੱਥ, ਪੈਰ, ਨੱਕ, ਰਸਨਾ, ਜੀਭਾ, ਕੰਨ, ਇਹ ਕਰਮ ਇੰਦਰੇ ਨੇ ਜੋ ਹਰਕਤ ਕਰਦੇ ਨੇ, ਕਰਮ ਕਰਦੇ ਹਨ। ਇਹ ਹੱਥ ਕਰਮ ਇੰਦਰੇ ਹਨ, ਇਹਨਾਂ ਦੇ ਰਾਹੀਂ ਆਪਾਂ ਕੰਮ ਕਰਦੇ ਹਾਂ, ਕਿਰਿਆ। ਪੈਰ ਇਹ ਕਰਮ ਇੰਦਰੇ ਹਨ, ਪੈਰਾਂ ਦੇ ਨਾਲ ਚੱਲ ਕੇ ਗੁਰੂ ਤੱਕ ਆਉਂਦੇ ਹਾਂ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਚਰਨ ਚਲੋ ਮਾਰਗ ਗੋਬਿੰਦ। ਜੇ ਤੂੰ ਇਹਨਾਂ ਚਰਨਾਂ ਦੇ ਨਾਲ ਗੋਬਿੰਦ ਦੇ ਮਾਰਗ 'ਤੇ ਚੱਲੇਗਾ, ਇਹ ਚਰਨ ਸਫਲ ਹੋ ਜਾਣਗੇ। ਇਹ ਹੱਥ ਪੈਰ ਸਾਰਾ ਕੁਝ ਮਹਾਨ ਪਾਵਨ ਹੋ ਜਾਏਗਾ। ਬਾਣੀ ਦਾ ਇੱਕ ਬੋਲ ਹੈ, ਜਬ ਲਗ ਜ਼ਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰਿੰਗ ਪਾਣੀ। ਜ਼ਰਾ ਰੋਗ, ਬੁਢੇਪੇ ਦਾ ਰੋਗ, ਨਿਰਬਲਤਾ ਦਾ ਰੋਗ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਇਸ ਕਾਇਆ ਨੂੰ ਜਿੰਨੀ ਦੇਰ ਕਾਲ ਨੇ ਨਹੀਂ ਗ੍ਰਸਿਆ ਉਨੀ ਦੇਰ ਗਾਉਂਦਾ ਰਹੇ। ਇਹ ਸਮਾਂ ਇੱਕ ਨੀਯਤ ਕੀਤਾ ਹੋਇਆ, ਕਾਇਆ ਨੂੰ ਨੀਯਤ ਕੀਤਾ ਹੋਇਆ ਸਮਾਂ ਪ੍ਰਾਪਤ ਹੋਇਆ। ਜਬ ਲਗ ਵਿਕਲ ਭਈ ਨਹੀਂ ਬਾਣੀ, ਬਾਣੀ ਦਾ ਭਾਵ ਹੈ ਬਾਣੀ, ਬਾਣੀ ਦਾ ਭਾਵ ਹੈ ਬੋਲ, ਵਿਕਲ ਦਾ ਭਾਵ ਹੈ ਉਹ ਬੋਲ ਜਿਹੜੇ ਸਮਝ ਨਹੀਂ ਆਉਂਦੇ। ਇਸ ਇਨਸਾਨ ਉੱਤੇ, ਬੰਦੇ ਉੱਤੇ ਇੱਕ ਐਸੀ ਅਵਸਥਾ ਵੀ ਆਉਂਦੀ ਹੈ, ਬਾਣੀ ਕਹਿੰਦੀ ਜਦੋਂ ਇਹ ਕੁਝ ਬੋਲਦਾ ਹੈ ਤੇ ਇਹਦੇ ਬੋਲਾਂ ਦੀ ਆਵਾਜ਼ ਸੁਣਾਈ ਵੀ ਨਹੀਂ ਦਿੰਦੀ, ਸਮਝ ਵੀ ਨਹੀਂ ਪੈਂਦੀ। ਇੱਕ ਐਸੀ ਅਵਸਥਾ ਆ ਜਾਂਦੀ ਹੈ ਨਾ, ਜ਼ਰਾ ਰੋਗ ਜਿਹਨੂੰ ਕਿਹਾ ਬਾਣੀ ਨੇ, ਬੁਢੇਪੇ ਦਾ ਰੋਗ। ਇਹ ਸਾਰਿਆਂ ਉੱਤੇ ਹੀ ਆਉਂਦਾ, ਕਿਸੇ ਇੱਕ ਉੱਤੇ ਨਹੀਂ। ਜਗਤ ਦੇ ਜਿੰਨੇ ਵੀ ਜੀਵ ਨੇ ਸਾਰਿਆਂ ਉੱਤੇ ਇਹ ਆਉਂਦਾ, ਬਾਣੀ ਆਖਦੀ ਹੈ। ਜਬ ਲੱਗ ਵਾਰ ਵਾਰ ਕਿਹਾ ਗਿਆ ਇਸ ਸ਼ਬਦ ਦੇ ਅੰਦਰ, ਜਬ ਲੱਗ, ਜਬ ਲੱਗ, ਜਦੋਂ ਤੱਕ, ਜਦੋਂ ਤੱਕ। ਮੁੱਖ ਸ਼ਬਦ ਦਾ ਇਹ ਰੱਖਿਆ ਜਬ ਲੱਗ, ਜਿੰਨੀ ਦੇਰ। ਬਿਕਲ ਭਈ ਨਹੀਂ ਬਾਣੀ, ਉਹ ਬੋਲੀ, ਉਹ ਬਚਨ ਜਿਹੜੇ ਸਮਝ ਨਾ ਆਉਣ, ਉਹਨਾਂ ਨੂੰ ਬਿਕਲ ਕਹਿੰਦੇ ਨੇ। ਹੁੰਦਾ ਹੈ ਨਾ, ਇੱਕ ਤਾਂ ਬਚਪਨਾਂ ਦੇ ਵਿੱਚ ਬਿਕਲ ਬਾਣੀ ਹੁੰਦੀ ਹੈ, ਇੱਕ ਬੁਢੇਪੇ ਵਿੱਚ ਹੁੰਦੀ ਹੈ। ਇੱਕ ਤਾਂ ਉਹ ਸਮਾਂ ਹੁੰਦਾ ਜਦੋਂ ਇਹ ਰਸਨਾ ਬੋਲਦੀ ਜਾਂਦੀ, ਜੀਭਾ ਬੋਲਣ ਤੋਂ ਹਟਦੀ ਨਹੀਂ, ਚੁੱਪ ਹੀ ਨਹੀਂ ਕਰਦੀ, ਬੋਲੀ ਜਾਏਗੀ। ਇੱਕ ਸਮਾਂ ਐਸਾ ਵੀ ਆਉਂਦਾ ਜਦੋਂ ਇਹ ਕੁਝ ਬੋਲਣਾ ਚਾਹੁੰਦਾ ਪਰ ਬੋਲਿਆ ਨਹੀਂ ਜਾਂਦਾ। ਜਦੋਂ ਇਹਦੀ ਇੱਛਾ ਤਾਂ ਹੈ ਮੈਂ ਕੁਝ ਬੋਲਾਂ, ਨਿਕਲ ਬੋਲ ਨਹੀਂ ਸਕਦਾ। ਤਾਂ ਸਤਿਗੁਰੂ ਕਹਿੰਦੇ, ਭਜ ਲੈ ਰੇ ਮਨ ਸਾਰਿੰਗ ਪਾਣੀ, ਉਤਨੀ ਦੇਰ ਤੂੰ ਉਹਦਾ ਭਜਨ ਕਰ। ਭਜ ਦਾ ਭਾਵ ਕੀ ਹੈ? ਭਜਨ ਕਰਨਾ, ਉਸਤਤ ਕਰਨੀ, ਉਹਦੇ ਗੁਣਾਂ ਦਾ ਗਾਇਨ ਕਰਨਾ। ਅੱਜ ਦੀ ਇਹ ਜੋ ਪੌੜੀ ਹੈ ਭਾਈ ਗੁਰਦਾਸ ਜੀ ਦੀ ਆਖੀ ਹੋਈ ਹੈ, ਅਜਾਮਲ ਪਾਪੀ ਦਾ ਉਹਦੇ ਵਿੱਚ ਜ਼ਿਕਰ ਕੀਤਾ, ਆਪ ਜੀ ਨੇ ਵਿਚਾਰ ਸੁਣੀ ਹੈ। ਲੇਕਿਨ ਇਸ ਅਜਾਮਲ ਪਾਪੀ ਦੇ ਕਿਸੇ ਭਲੇ ਪੁਰਸ਼ ਦੇ ਬਚਨਾਂ ਦੇ ਰਾਹੀਂ ਅਖੀਰ ਵਿੱਚ ਇਹਦਾ ਜਿਹੜਾ ਸੱਤਵਾਂ ਪੁੱਤਰ ਪੈਦਾ ਹੋਇਆ ਸੀ ਉਹਦਾ ਨਾਮ ਨਾਰਾਇਣ ਰੱਖਿਆ, ਅਤੇ ਅੰਤ ਵੇਲੇ ਨਾਰਾਇਣ ਨਾਰਾਇਣ ਕਹਿੰਦਾ ਹੀ ਇਹ ਅਜਾਮਲ ਪਾਪੀ ਇਸ ਸੰਸਾਰ ਤੋਂ ਚਲਾ ਗਿਆ ਸੀ। ਅੰਤ ਵੇਲੇ ਨਾਰਾਇਣ ਨਾਰਾਇਣ ਕਹਿਣ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਹਦੀ ਮੁਕਤੀ ਹੋ ਗਈ ਸੀ, ਇਹ ਬੰਧਨਾਂ ਤੋਂ ਖਲਾਸ ਹੋ ਕੇ ਇਸ ਸੰਸਾਰ ਤੋਂ ਗਿਆ ਸੀ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰਸ ਪਾਰਾ। ਸਮਾਂ ਸਮਾਪਤ ਹੋਇਆ। ਗੁਰੂ ਦਰ ਦੇ ਵਰਸਾਏ ਹੋਏ ਢਾਡੀ ਸਿੰਘ ਢਾਡੀ ਵਾਰਾਂ ਦੇ ਰਾਹੀਂ ਆਪਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਪੰਥ ਦਾ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ, ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖੂਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ, ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ ਰਹਾਓ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ। ਚਰਨ ਕਮਲ ਬਸਾ ਹੈ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਹੀਂ ਪੂਰਨ ਗੁਣ ਦਾਸ। ਦਰਸ਼ਿਤ ਦਾਰ ਦਾਤਿਆ ਕਰਕੇ ਤਨ ਮਨ ਸਾਡਾ ਠਰਿਆ, ਤੇਰੇ ਦਰਸ਼ਿਤ ਦਾਰ ਦਾਤਿਆ ਕਰਕੇ ਤਨ ਮਨ ਸਾਡਾ ਠਰਿਆ, ਨਾਮ ਤੇਰੇ ਦੀ ਸੁਣ ਕੇ ਮਹਿਮਾ ਪਿੰਗਲਾ ਪਰਬਤ ਚੜਿਆ, ਗੁੰਗਾ ਨੇ ਗੁੰਗੇ ਨੇ ਵੀ ਦਰ ਤੇਰੇ ਤੇ ਪਾਠ ਗੀਤਾ ਦਾ ਕਰਿਆ, ਜਿਸ ਤੇ ਹੋ ਜੇ ਕਿਰਪਾ ਤੇਰੀ ਉਹ ਭਾਵ ਸਾਗਰ ਤੋਂ ਤਰਿਆ, ਅਜੀਤ ਬਾਲ ਦੇ ਪਾਰਸ ਨੇ ਵੀ ਤੇਰੇ ਸਿਰ ਚਰਨਾਂ ਤੇ ਤਰਿਆ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ, ਕੋਈ ਰਸਨਾ ਬਾਂਝੀ ਨਾ ਰਵੇ, ਪਿਆਰ ਸਤਿਕਾਰ ਆਬਦ ਭਾਵਨਾ ਨਾਲ ਦੋਨੇ ਹੱਥ ਜੋੜ ਕੇ ਮਹਾਰਾਜ ਨੂੰ ਸੀਸ ਝੁਕਾਉਂਦਿਆਂ ਹੋਇਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਵਜ਼ੀਰ ਸਹਿਬਾਨ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਜੀ ਅਤੇ ਮੈਨੇਜਰ ਸਾਹਿਬ, ਹੋਰ ਸੇਵਾਦਾਰਾਂ ਵੱਲੋਂ, ਗੁਰੂ ਕੇ ਵਜ਼ੀਰਾਂ ਵੱਲੋਂ ਬੜਾ ਪਿਆਰ ਅਤੇ ਸਤਿਕਾਰ ਤੁਸੀਂ ਸੰਗਤਾਂ ਨੇ ਭੇਜਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਆਪਾਂ ਲਾਹੇ ਖੱਟਣ ਆਏ ਹਾਂ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਆ ਉਹ ਲਾਹਾ ਖੱਟਦਾ, ਕਾਹਦਾ? ਸੇਵਾ ਦਾ, ਸਿਮਰਨ ਦਾ, ਬੰਦਗੀ ਦਾ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਪ੍ਰੇਮ ਦਾ। ਇੱਥੇ ਜਦੋਂ ਵੀ ਅਸੀਂ ਆਉਂਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਆ, ਕਹਿੰਦੇ ਗੁਰਮੁਖ ਲਾਹਾ ਲੈ ਗਏ। ਇੱਥੇ ਜਿਹੜਾ ਗੁਰਮੁਖ ਜਨ ਮਣ ਕੇ ਆ ਗਿਆ ਉਹ ਲਾਹਾ ਲੈ ਜਾਂਦਾ। ਗੁਰਮੁਖ ਅਤੇ ਮਨਮੁਖ ਗਾਉਣਾ ਦੋ ਇਨਸਾਨ ਦੇ, ਇੱਕ ਗਾਉਣਾ ਅਤੇ ਇੱਕ ਉਗਣਾ। ਦਾਦਾ ਦੋਸ਼ ਨਾ ਦਿਉ ਕਿੱਸਾ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਮਹਾਰਾਜ ਕਹਿੰਦੇ ਜੇ ਤਾਂ ਗੁਰੂ ਦੀ ਗੱਲ ਮੰਨਦਾ, ਜੇ ਤਾਂ ਗੁਰਮਤ ਦੇ ਨਾਲ ਜੁੜਿਆ, ਜੇ ਗੁਰੂ ਦੇ ਸ਼ਬਦ ਬਾਣੀ ਦੇ ਨਾਲ ਜੁੜ ਕੇ ਬਾਣੀ ਨੂੰ ਸਮਝ ਕੇ ਜੀਵਨ ਢਾਲਿਆ ਹੈ ਤੇਰਾ, ਫਿਰ ਤਾਂ ਤੂੰ ਗੁਰਮੁਖ ਆ। ਜੇ ਗੁਰੂ ਵੱਲ ਤੇਰਾ ਮੁੱਖ ਆ, ਗੁਰੂ ਦੇ ਦੁਆਰ ਵੱਲ, ਅਤੇ ਜੇ ਮਨ ਦੇ ਮਗਰ ਲੱਗਿਆ ਹੋਇਆ, ਜੇ ਮਨ ਮਤ ਕਰਦਾ ਬਾਣਾ ਇਆਂ ਕਰਦਾ, ਫਿਰ ਮਹਾਰਾਜ ਕਹਿੰਦੇ ਤੂੰ ਮਨਮੁੱਖ ਆ। ਅਤੇ ਇੱਥੇ ਆਇਆ ਇਨਸਾਨ ਮਨਮੁੱਖ ਤੋਂ ਗੁਰਮੁਖ ਬਣ ਜਾਂਦਾ ਗੁਰੂ ਦੀ ਗੋਦ 'ਚ, ਕਿਉਂਕਿ ਇਹ ਖੋਟਿਆਂ ਨੂੰ ਖਰੇ ਕਰਦਾ। ਇਹ ਐਸਾ ਦਰਬਾਰ ਆ ਸਾਹਿਬ ਦਾ ਦਰਬਾਰ, ਇੱਥੇ ਆ ਕੇ ਡੁੱਬਦੇ ਪੱਥਰ ਤਾਰੇ, ਇੱਥੇ ਡੁੱਬਦੇ ਪੱਥਰ ਵੀ ਤਰ ਜਾਂਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਅਕਾਲ ਪੁਰਖ ਅੰਤਰਜਾਮੀ ਨਦੀ ਦੇ ਕਿਨਾਰੇ ਤੁਰੇ ਜਾ ਰਹੇ ਹੈ, ਅਤੇ ਉਹਨਾਂ ਦੇ ਹੱਥ ਵਿੱਚ ਇੱਕ ਪੱਥਰ ਸੀ, ਬੱਟੀ ਸੀ ਛੋਟੀ ਜੀ, ਅਤੇ ਉਹਨਾਂ ਨੇ ਉਹ ਪਾਣੀ 'ਚ ਸੁੱਟ ਦਿੱਤੀ ਅਤੇ ਉਹ ਡੁੱਬ ਗਈ। ਮਹਾਰਾਜ ਸੰਗਤ ਨੂੰ ਪੁੱਛਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਕਿਉਂ ਡੁੱਬ ਗਿਆ ਪੱਥਰ, ਛੋਟੀ ਜਿਹੀ ਪੱਥਰੀ ਬੱਟੀ ਕਿਉਂ ਡੁੱਬ ਗਈ? ਕਿਸੇ ਨੇ ਕਿਹਾ ਜੀ ਪੱਥਰ ਭਾਰਾ ਹੁੰਦਾ, ਕਿਸੇ ਨੇ ਕਿਹਾ ਜੀ ਪਾਣੀ 'ਚ ਡੁੱਬ ਹੀ ਜਾਂਦਾ ਪੱਥਰ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਅਤੇ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ, ਨੰਦ ਲਾਲ ਜੀ ਤੁਸੀਂ ਦੱਸੋ। ਨੰਦ ਲਾਲ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਤਾਂ ਇੰਨਾ ਕੀ ਪਤਾ, ਚਾਹੇ ਪੱਥਰ ਹੈ, ਚਾਹੇ ਲੋਹਾ ਹੈ, ਚਾਹੇ ਪਿੱਤਲ ਆ, ਚਾਹੇ ਸੋਨਾ, ਚਾਹੇ ਚਾਂਦੀ ਹੈ, ਚਾਹੇ ਲੱਕੜ ਆ, ਕੁਛ ਵੀ ਆ, ਜਿਹੜਾ ਤੁਹਾਡੇ ਹੱਥੋਂ ਸੁੱਟ ਗਿਆ ਉਹ ਡੁੱਬ ਗਿਆ, ਜਿਹਦੇ 'ਤੇ ਜਿਹਦੇ ਸਿਰ 'ਤੇ ਤੁਹਾਡਾ ਹੱਥ ਚੁੱਕਿਆ ਗਿਆ ਨਾ, ਉਹ ਡੁੱਬ ਗਿਆ ਇਹ ਸੰਸਾਰ ਦੇ ਵਿੱਚ, ਅਤੇ ਜਿਹਦੇ 'ਤੇ ਤੁਸੀਂ ਕਿਰਪਾ ਕਰਤੀ ਉਹ ਸੰਸਾਰ ਦੇ ਵਿੱਚੋਂ ਤਰ ਜਾਂਦਾ। ਤਾਰ ਲੈ ਮੋਕੂ ਤਾਰ ਲੈ, ਬਾਪ ਬੀਠਲਾ ਬਾਹ ਦੇ। ਗੁਰੂ ਗਰੀਬਨ ਬਾਜ ਕਿਰਪਾ ਕਰਨ ਵਾਲੇ ਆ, ਭਾਵ ਸਾਗਰਾਂ 'ਚ ਉਤਾਰਨ ਵਾਲੇ। ਮੇਰੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ, ਗੁਰਮਤ ਵਿਚਾਰਾਂ ਨਾਲ, ਕਥਾ ਕਹਾਣੀਆਂ ਨਾਲ ਗਿਆਨੀ ਅੰਗਰੇਜ਼ ਸਿੰਘ ਜੀ ਜੋੜ ਰਹੇ ਸੀ ਆਪ ਸੰਗਤਾਂ ਨੂੰ। ਆਓ ਗੁਰ ਇਤਿਹਾਸ ਦੀ ਲੜੀ ਵੱਲ ਆਪਾਂ ਮਹਾਰਾਜ ਦੇ ਚਰਨਾਂ 'ਚ ਇਕਾਗਰਤਾ ਬਣਾ ਕੇ ਮਨ ਲਾਈਏ, ਕਿਉਂਕਿ ਇਤਿਹਾਸ ਸੁਣਨਾ, ਕਥਾ ਸੁਣਨੀ, ਕੀਰਤਨ ਸੁਣਨਾ, ਵਡਿਆਈ ਸੁਣਨੀ ਰੱਬ ਦੀ ਸਾਡੀ ਬੰਦਗੀ ਹੈ। ਸੁਣ ਹਰ ਕਥਾ ਅਤਾਰੀ, ਮੈਲ ਕਥਾ ਕੀਰਤਨ ਸਖਦਾਈ, ਸਤਿਗੁਰ ਵੱਡਾ ਕਰ ਸਲਾਹੀਆ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਦੋਂ ਅਸੀਂ ਪ੍ਰੇਮ ਨਾਲ, ਮਨ ਨਾਲ,
ਧਿਆਨ ਨਾਲ ਗੁਰੂ ਦੀ ਵਡਿਆਈ ਕਰਦੇ ਹਨ ਜਾਂ ਸੁਣਦੇ ਹਾਂ, ਸਾਡਾ ਇਹ ਲੇਖੇ ਵਿੱਚ ਲੱਗਦਾ। ਕਿਉਂਕਿ ਇਹ ਲਿਖਿਆ ਜਾਂਦਾ ਜਿਹੜਾ ਸਮਾਂ ਅਸੀਂ ਬਾਹਰ ਕਿਤੇ ਬਹਿ ਕੇ ਪਾਰਕਾਂ 'ਚ ਕੱਢ ਲਿਆ ਜਾਂ ਕਿਸੇ ਵਿਆਹ ਸ਼ਾਦੀ 'ਚ ਚਲੇ ਗਏ ਕੰਮ 'ਤੇ ਜਾਏ, ਉਹ ਦੁਨਿਆਵੀ ਆ, ਉਹ ਦੁਨੀਆਦਾਰੀ ਦੇ ਦੁਨਿਆਵੀ ਲੇਖੇ ਲੱਗਣਾ। ਆਹ ਦਰਗਾਹੀ ਸਮਾਂ ਜਿਹੜਾ ਗੁਰੂ ਦੀ ਗੋਦ 'ਚ ਬੈਠ ਕੇ ਬਤੀਤ ਕੀਤਾ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਨਾ, ਜਿਨ੍ਹਾਂ ਨੇ ਨਾਮ ਧਿਆਇਆ, ਜਿਹੜੇ ਨਾਮ ਨਾਲ ਜੁੜ ਗਏ, ਉਹਨਾਂ ਦੀ ਜਿਹੜੀ ਇਹ ਘਾਲ ਹੈ, ਉਹ ਮਸ਼ਕਤ ਆ, ਇਹ ਮਿਹਨਤ ਆ, ਇਹ ਥਾਏ ਪੈਣੀ ਹੈ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਆਪਾਂ ਨਿੱਤ ਪੜ੍ਹਦੇ ਹਾਂ, ਇਹਦਾ ਮੁੱਲ ਪੈਂਦਾ। ਆਓ ਛੇਵੇਂ ਪਾਤਸ਼ਾਹ ਧੰਨ ਗੁਰੂ ਮੀਰ ਪੀਰੀ ਦੇ ਮਾਲਕ ਆ ਹਰਗੋਬਿੰਦ ਸਾਹਿਬ ਮਹਾਰਾਜ, ਮਾਂ ਗੰਗਾ ਦਾ ਪੁੱਤਰ, ਸੋਹਣਾ ਗੁਰ ਅਰਜਨ ਦਾ ਪਿਆਰਾ, ਮੇਰੇ ਪਾਤਸ਼ਾਹ ਗਰੀਬ ਨਵਾਜ ਆ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਬਣ ਕੇ, ਤਖਤਾਂ ਤਾਜਾਂ ਦੇ ਮਾਲਕ ਬਣ ਕੇ, ਸ਼ਸਤਰਧਾਰੀ ਹੋ ਕੇ। ਅਤੇ ਸ਼ਸਤਰਧਾਰੀ ਉਹ ਸੂਰਮੇ ਕਰਤੇ ਜਿਹੜੇ ਲੋਕ ਕਦੇ ਨਾ ਸਿਰ ਨਹੀਂ ਸੀ ਤਾਂ ਚੁੱਕ ਸਕਦੇ। ਇੱਕ ਗੱਲ ਧਿਆਨ ਨਾਲ ਧਿਆਨ ਦੇਈਏ ਗੱਲ ਦਾ, ਵੀ ਆਪਾਂ ਸਾਰੇ ਜਿੰਨੇ ਵੀ ਲੋਕ ਸੀ ਨਾ, ਜਿੰਨੇ ਵੀ, ਜਦੋਂ ਰਾਜੇ ਦੀ ਸਵਾਰੀ ਲੰਘਦੀ ਸੀ ਤਾਂ ਕਹਿੰਦੇ ਇੱਕ ਇੱਕ ਮੀਲ ਦੂਰ ਜਦੋਂ ਸਵਾਰੀ ਜਾਂਦੀ ਸੀ ਉਦੋਂ ਬੰਦਾ ਸਿਰ ਤਾਂ ਚੁੱਕ ਸਕਦਾ ਸੀ। ਜਿੱਥੇ ਵੀ ਕੋਈ ਰਾਹ 'ਚ ਖੜਾ, ਰਸਤੇ 'ਚ ਕੋਈ ਆਉਂਦਾ ਜਾਂਦਾ, ਉਹਨੇ ਨੀਵੀਂ ਪਾ ਲੈਣੀ ਹੁੰਦੀ ਸੀ, ਸਿਰ ਨਹੀਂ ਸੀ ਚੁੱਕਦਾ ਹੁੰਦਾ ਕੋਈ। ਆ ਦਸਤਾਰ ਤਾਂ ਬਹੁਤ ਵੱਡੀ ਗੱਲ ਹੈ, ਜਿਹੜੀ ਸਜਾਈ ਆ, ਇਹਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਬਾਅਦ ਮਿਲੀ ਹੈ ਦਸਤਾਰ ਸਾਨੂੰ। ਇਹ ਕੱਪੜਾ ਨਹੀਂ, ਇਹ ਤਾਜ ਆ, ਦਸਤਾਰ ਰਾਜਾ ਹੀ ਬੰਨ ਸਕਦਾ ਸੀ। ਜਦੋਂ ਕਿਸੇ ਰਾਜੇ ਦੀ, ਜਦੋਂ ਬਾਦਸ਼ਾਹ ਦੀ, ਜਦੋਂ ਕਿਸੇ ਵਜ਼ੀਰ ਦੀ ਸਵਾਰੀ ਜਾਣੀ ਤਾਂ ਸਾਰਿਆਂ ਨੇ ਨੀਵੀਆਂ ਪਾ ਕੇ ਖੜੇ ਰਹਿਣਾ, ਜਿੰਨਾ ਚਿਰ ਮੀਲ ਦੂਰ ਨਹੀਂ ਤੁਰ ਜਾਂਦਾ ਸੀ ਵਜ਼ੀਰ, ਉਨਾ ਚਿਰ ਸਿਰ ਨਹੀਂ ਸੀ ਤਾਂ ਚੁੱਕਦਾ ਕੋਈ। ਮਹਾਰਾਜ ਕਹਿੰਦੇ ਹੁਣ ਨਹੀਂ ਆਏ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਜੇ ਆਉਣੀ ਹੈ ਦੋ ਪਲ ਭਵੇਂ ਘੱਟ ਤੁਰ ਲਈਏ, ਮੜਕ ਨਾਲ ਤੁਰਨਾ, ਅਣਖਾਂ ਨਾਲ ਜਿਉਣੀ ਜਾਂਦੀ, ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ। ਜੇ ਜ਼ਿੰਦਗੀ ਗੁਲਾਮਾਂ ਵਾਲੀ ਜਿਉਣੀ, ਕਹਿੰਦੇ ਤਿੰਨ, ਇੱਕ ਬਾਜ, ਇੱਕ ਸ਼ੇਰ ਅਤੇ ਇੱਕ ਸਿੰਘ, ਇਹ ਤਿੰਨ ਜਿਹੜੇ ਨੇ ਇਹ ਜ਼ਿੰਦਗੀ ਗੁਲਾਮਾਂ ਵਾਲੀ ਨਹੀਂ ਜਿਉਂਦੇ। ਬਾਜ ਨੂੰ ਪਿੰਜਰੇ 'ਚ ਬੰਦ ਕਰ ਦਈਏ ਅਤੇ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ ਜਾਂ ਪਿੰਜਰਾ ਤੋੜ ਦਿੰਦਾ। ਸ਼ੇਰ ਪਿੰਜਰੇ ਦਾ ਆਦੀ ਨਹੀਂ ਅਤੇ ਨਾ ਹੀ ਸਿੰਘ ਗੁਲਾਮ ਰਹਿ ਸਕਦਾ। ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜ੍ਹਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ। ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ। ਪਾਰਸ ਨੂੰ ਸਮਝਾ ਲਾ ਖਹਿੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਈਆਂ ਦਾ। ਜਾਣਾ ਤਾਂ ਇੱਥੋਂ ਸਾਰਿਆਂ ਨੇ ਆ, ਪਰ ਚੰਗਿਆਈ ਕਰਕੇ ਜਾਣ ਵਾਲਿਆਂ ਦਾ ਮੁੱਲ ਪੈ ਜਾਂਦਾ ਅਤੇ ਬਰਿਆਈ ਕਰਕੇ ਜਾਣ ਵਾਲਿਆਂ ਨੂੰ ਲਾਹਣਤਾਂ ਪੈਂਦੀਆਂ। ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ। ਅਤੇ ਇੱਥੋਂ ਅਸੀਂ ਚੰਗਿਆਈਆਂ ਦੀ ਹੀ ਜਾਂਚ ਸਿੱਖਣ ਆਉਣੇ ਹਾਂ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਯੋਧੇ ਹੋ, ਜਰਨੈਲੋ, ਸ਼ਸਤਰਧਾਰੀ ਹੋਵੋ, ਘੋੜ ਸਵਾਰੀ ਕਰੋ, ਸਿਰਾਂ 'ਤੇ ਦਸਤਾਰਾ ਸਜਾਓ, ਅਤੇ ਜਿਹੜਾ ਜ਼ੁਲਮ ਕਰਨ ਵਾਲੇ ਰਾਜੇ ਨੇ, ਜਿਹੜੇ ਰਾਜਿਆਂ ਦੇ ਵਜ਼ੀਰ ਆ, ਰਾਜਿਆਂ ਦੇ ਸਿਪਾਹੀ ਨੇ, ਜਿਹੜੇ ਸਰਕਾਰੀ ਬੰਦੇ ਆ, ਜਿਹੜੇ ਉਹਨਾਂ ਨੂੰ ਸਭ ਕੁਛ ਸਿਖਾਉਣਾ ਹੋਣਾ, ਉਹਨਾਂ ਦੀ ਗੁਲਾਮੀ ਨਹੀਂ ਕਰਨੀ, ਆਜ਼ਾਦ ਹੋ ਕੇ ਰਹਿਣਾ। ਜੇ ਗੁਲਾਮ ਰਹਿਣਾ ਤਾਂ ਰੱਬ ਦੀ ਰਹਿਣਾ, ਖਾਲਸਾ ਇਕੱਲਾ ਰੱਬ ਦਾ ਗੁਲਾਮ ਆ। ਇੱਕ ਬੇਨਤੀ ਕਰਦਿਆਂ, ਹੁਣ ਤਾਂ ਆਪਣੇ ਉਹੀ ਬੰਦੇ ਗੁਰਦੁਆਰਾ ਮੱਥਾ ਟੇਕਦੇ ਹੁੰਦੇ ਅਤੇ ਉਹੀ ਕਬਰਾਂ 'ਤੇ ਤੇਲ ਲਈ ਖੜ੍ਹੇ ਹੁੰਦੇ ਦੀਵਿਆਂ 'ਚ ਪਾਉਣ ਨੂੰ। ਅਸੀਂ ਕਿਸੇ ਹੋਰ ਦੇ ਪੁਜਾਰੀ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਖਾਲਸਾ ਅਕਾਲ ਪੁਰਖ ਦੀ ਫੌਜ ਆ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ। ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਵੀ ਰਹਿਣੀ ਰਹੇ ਸੋਈ ਸਿੱਖ ਮੇਰਾ ਹੋ ਸਾਹਿਬ ਮੈਂ ਉਸਕਾ ਚਿਹਰਾ। ਮਹਾਰਾਜ ਕਹਿੰਦੇ ਰਹਿਤ ਬਿਨਾ ਨਾ ਸਿੱਖ ਖਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਇਕੱਲਾ ਲਿਬਾਸ ਸਿੱਖਾਂ ਵਾਲਾ ਹੋਣਾ ਸਿੱਖ ਨਹੀਂ ਬਣਦਾ। ਅੰਦਰ ਜਿਹੜੇ ਗੁਣ ਨੇ ਉਹ ਵੀ ਸਿੱਖਾਂ ਵਾਲੇ ਪੈਦਾ ਹੋਣ, ਅਤੇ ਉਹ ਪੈਦਾ ਕਿੱਥੋਂ ਹੋਣੇ ਆ? ਗੁਰਮਤਿ 'ਚੋਂ, ਗੁਰਬਾਣੀ 'ਚੋਂ, ਗੁਰੂ ਦੇ ਸਿਧਾਂਤ ਵਿੱਚੋਂ। ਅਸੀਂ ਪੱਥਰਾਂ ਦੇ, ਅਸੀਂ ਕਬਰਾਂ ਦੇ, ਅਸੀਂ ਦਰਖਤਾਂ ਦੇ, ਅਸੀਂ ਸੱਪਾਂ ਠੋਇਆਂ ਦੇ ਅਸੀਂ ਪੁਜਾਰੀ ਨਹੀਂ। ਅਸੀਂ ਪੁਜਾਰੀ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਅਕਾਲ ਦੇ ਪੁਜਾਰੀ ਹਾਂ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਅਕਾਲ ਦੇ ਪੁਜਾਰੀ ਹਾਂ। ਅਸੀਂ ਉਹ ਜੇ ਝੁਕਣਾ, ਨਿਰੰਕਾਰ ਮੂਹਰੇ ਝੁਕਣਾ, ਜੇ ਗੁਲਾਮ ਆ ਤਾਂ ਰੱਬ ਦੇ ਗੁਲਾਮ ਆ, ਕਿਸੇ ਬੰਦੇ ਦੇ ਗੁਲਾਮ ਨਹੀਂ। ਆਓ ਮਹਾਰਾਜ ਗਮਟਾਲੇ ਪਿੰਡ ਦੀ ਜੂਹ ਵਿੱਚ ਗਏ ਆ, ਸਤਿਗੁਰੂ ਸ਼ਿਕਾਰ ਖੇਡਣ ਜਾ ਰਹੇ ਨੇ, ਨਾਲ ਸਿੱਖਾਂ ਸਿੱਖ ਨੇ,
ਸੱਚੇ ਪਾਤਸ਼ਾਹ ਦੇ। ਇੱਧਰ ਅਟਾਰੀ ਵੱਲ ਨੂੰ ਸੈਖਾ ਸ਼ਿਕਾਰ ਖੇਡਦੇ ਖੇਡਦੇ ਗਏ ਅਤੇ ਜਿਹੜਾ ਸ਼ਾਹਜਹਾਨ ਰਾਜਾ ਉਹ ਵੀ ਆਪਣੇ ਸਿਪਾਹੀਆਂ ਦੇ ਨਾਲ ਸ਼ਿਕਾਰ ਖੇਡਣ ਆਇਆ ਹੋਇਆ। ਗਰਮੀ ਦੀ ਰੁੱਤ ਦੇ ਕਾਰਨ ਜਿਹੜਾ ਸ਼ਾਹਜਹਾਨ ਆਪਣੇ ਮਹਿਲਾਂ 'ਚ ਚਲਾ ਗਿਆ, ਮਗਰ ਸਿਪਾਹੀ ਰਹਿ ਗਏ ਅਤੇ ਉਹਨਾਂ ਨੇ ਇੱਕ ਬਾਜ ਛੱਡਿਆ ਸਿਪਾਹੀਆਂ ਨੇ। ਕਹਿੰਦੇ ਇਰਾਨ ਦੇ ਬਾਦਸ਼ਾਹ ਨੇ ਬਾਜ ਭੇਟ ਕੀਤਾ ਜੀ, ਜਿਹੜੇ ਹੁਣ ਵੀ ਇਰਾਨ ਦੇ ਵਿੱਚ ਲੋਕ ਹਨ ਬਾਜ ਰੱਖਣ ਦੇ, ਹੁਣ ਵੀ ਸ਼ੌਕੀਨ ਨੇ ਇਰਾਨੀ ਲੋਕ, ਸ਼ੇਰ ਰੱਖਣ ਦੇ ਵੀ ਸ਼ੌਕੀਨ ਆ। ਪਰ ਜਿਹੜਾ ਪਿੰਜਰੇ ਦਾ ਸ਼ੇਰ ਉਹ ਸ਼ੇਰ ਨਹੀਂ ਹੁੰਦਾ, ਕਿਉਂਕਿ ਕਿਸੇ ਦਾ ਗੁਲਾਮ ਬਣ ਜਾਂਦਾ, ਸ਼ੇਰ ਉਹੀ ਹੈ ਜਿਹੜਾ ਆਜ਼ਾਦ ਆ। ਅਤੇ ਇਰਾਨ ਦੇ ਬਾਦਸ਼ਾਹ ਨੇ ਕਹਿੰਦੇ ਬਾਜ ਭੇਟ ਕੀਤਾ ਸੀ ਸ਼ਾਹਜਹਾਨ ਨੂੰ, ਅਤੇ ਇਹ ਬਾਜ ਬੜਾ ਅੰਡਰਦਈ ਹੈ। ਜਿਵੇਂ ਬੰਦੇ ਕਈ ਪੁੰਨੀ ਹੁੰਦੇ ਕਈ ਪਾਪੀ ਹੁੰਦੇ ਆ, ਜਾਨਵਰਾਂ 'ਚ ਵੀ ਇਹ ਲੱਛਣ ਹੁੰਦੇ ਆ। ਇਹ ਬਾਜ ਬੜਾ ਨਿਰਦਈ ਹੈ, ਦਿਆਲੂ ਵੀ ਬਥੇਰੇ ਹੁੰਦੇ ਆ ਅਤੇ ਨਿਰਦਈ ਵੀ ਬਥੇਰੇ ਹੈ। ਮਹਾਰਾਜ ਕਹਿੰਦੇ ਬੰਦਿਆ ਤੂੰ ਦਿਆਲੂ ਬਣ ਕੇ ਰਹਿ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਹਿੰਦੇ ਇੱਕ ਜੀ 'ਤੇ ਦਇਆ ਕਰਦੀ ਹੈ ਨਾ ਜੀਵ 'ਤੇ, ਠਾਠਾਂ ਤੀਰਥਾਂ ਦਾ ਪੁੰਨ ਆ ਹਿੰਦੂ ਮਤ ਦੇ ਅਨੁਸਾਰ, ਠਾਠ ਤੀਰਥ ਪਵਿੱਤਰ ਮੰਨੇ ਗਏ। ਪਰ ਸਾਡੇ ਪੰਜ ਤਖਤ ਨੇ ਪਵਿੱਤਰ, ਸਾਡੇ ਗੁਰੂ ਦੇ ਚਰਨ ਨੇ ਪਵਿੱਤਰ, ਸਾਡੇ ਸੰਗਤਾਂ ਦੀ ਧੂੜੀ ਹੈ ਪਵਿੱਤਰ ਸਾਡੇ ਲਈ। ਜੇ ਜ਼ਿਕਰ ਵੀ ਕਰੀਏ ਨਾ ਹਿੰਦੂ ਮਤ ਦੇ ਗ੍ਰੰਥਾਂ ਦਾ, ਉਹ ਕਹਿੰਦੇ ਵੀ ਠਾਠਾਂ ਤੀਰਥਾਂ ਦਾ ਪੁੰਨ ਤੈਨੂੰ ਇੱਕ ਕਿਸੇ ਜੀਵ 'ਤੇ ਦਇਆ ਕਰ ਦੇਵੇ ਤਾਂ ਮਿਲ ਜਾਂਦਾ, ਕਿਸੇ ਪਰਪਕਾਰ ਕਰ ਦੇਵੇ, ਕਿਸੇ ਦਾ ਭਲਾ ਕਰ ਦੇਵੇ, ਤੈਨੂੰ ਠਾਠਾਂ ਤੀਰਥਾਂ ਦਾ ਪੁੰਨ ਪ੍ਰਾਪਤ ਹੋਜੂ। ਅਤੇ ਇੱਧਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਇਹ ਗੱਲ ਸਿਖਾਈ ਹੈ ਵੀ ਦਇਆ ਕਰਨੀ ਆ, ਪਰਪਕਾਰੀ ਹੋਣਾ, ਨਿਰਮਲ ਸੁਭਾਅ ਰੱਖਣਾ। ਆਏ ਨੂੰ ਦੇਗ ਅਤੇ ਚੜ੍ਹੇ ਨੂੰ ਤੇਗ, ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ। ਮਹਾਰਾਜ ਨੇ ਉਹ ਨਹੀਂ ਕਿਹਾ ਵੀ ਆਉਂਦੇ ਦੇ ਸਿਰ 'ਚ ਡਾਂਗ ਹੀ ਮਾਰਨੀ, ਉਹ ਸਮਝਾਉਣਾ ਵੀ ਪਿਆਰ ਦੇ ਨਾਲ ਆ। ਪਹਿਲਾਂ ਜਿਹੜਾ ਕਲਮਾਂ ਨਾਲ, ਜਿਹੜਾ ਬੋਲਾਂ ਨਾਲ, ਜਿਹੜਾ ਸ਼ਬਦਾਂ ਨਾਲ ਨਾ ਸਮਝਿਆ, ਅਤੇ ਫਿਰ ਖੰਡੇ ਨਾਲ ਤਾਂ ਸਮਝਾਇਆ ਜਾਂਦਾ ਹੀ ਜਾਂਦਾ, ਵਿਗੜੇ ਤਿਗੜੇ ਦਾ ਡੰਡਾ ਪੀਰ ਹੁੰਦਾ, ਇਹ ਤਾਂ ਗੱਲ ਪੱਕੀ ਹੈ। ਮੂਰਖ ਬੰਦਾ ਮਿੱਠੀਆਂ ਬੋਲੀਆਂ ਦਾ ਨਹੀਂ ਸਮਝਦਾ ਹੁੰਦਾ। ਇਹ ਇਹਨਾਂ ਦਾ ਨਿਰਦਈ ਬਾਦਸ਼ਾਹ ਦਾ ਜਿਹੜਾ ਬਾਜ ਆ ਉਹ ਵੀ ਨਿਰਦਈ ਹੈ, ਅਤੇ ਉਹ ਆਕਾਸ਼ ਦੇ ਵਿੱਚ ਕਿਸੇ ਜਾਨਵਰ ਨੂੰ ਤਾਂ ਨੂੰ ਸੁੱਟਦਾ ਅਤੇ ਉਹਦਾ ਮਾਸ ਨੋਚ ਨੋਚ ਕੇ ਖਾਂਦਾ, ਥੱਲੇ ਨੂੰ ਫਿਰ ਸੁੱਟ ਦਿੰਦਾ, ਫਿਰ ਚੁੱਕ ਕੇ ਲੈ ਜਾਂਦਾ, ਤੜਫਾ ਤੜਫਾ ਮਾਰ ਰਿਹਾ ਉਹਨੂੰ, ਤੜਫਾ ਰਿਹਾ। ਉਹਦਾ ਨਿਰਦਈ ਸੁਭਾਅ ਦੇਖਿਆ ਸਿੱਖਾਂ ਨੇ, ਅਤੇ ਯੋਧਿਆਂ ਨੇ ਆਪਣਾ ਬਾਜ ਛੱਡਿਆ। ਅਤੇ ਇਹ ਬਾਜ ਨੇ ਨਾ ਸਤਿਗੁਰਾਂ ਦੇ ਬਾਜ ਨੇ, ਗੁਰੂ ਦਾ ਬਾਜ ਤਾਂ ਗੁਰੂ ਦਾ ਹੀ ਆ ਨਾ, ਗੁਰੂ ਦਾ ਸਿੱਖ ਤਾਂ ਗੁਰੂ ਦਾ ਹੀ ਹੈ। ਇੱਥੇ ਗੁਰੂ ਦੀਆਂ ਪਾਵਰਾਂ, ਜੇ ਸਿੱਖ ਕਹੇ ਮੇਰੇ 'ਚ ਪਾਵਰ, ਸਿੱਖ 'ਚ ਨਹੀਂ ਕੋਈ ਪਾਵਰ, ਕਿਉਂਕਿ ਪਾਵਰ ਸਾਰੀ ਗੁਰੂ ਦੀ ਹੈ। ਭਾਈ ਬਚਿੱਤਰ ਸਿੰਘ ਨੇ ਕਿਹਾ ਸੀ ਵੀ ਮਹਾਰਾਜ ਮੈਂ ਕੌਣ ਹੁੰਦਾ ਹਾਥੀ ਨਾਲ ਮੁਕਾਬਲਾ ਕਰਨ ਵਾਲਾ, ਅਤੇ ਤੁਹਾਡੀ ਕਿਰਪਾ ਹੋਵੇ ਮੈਂ ਜੇ ਹਜ਼ਾਰਾਂ ਭਜਾ ਦੇਵਾਂ, ਮੈਨੂੰ ਕੀੜੇ ਮਕੌੜੇ ਲੱਗਣਗੇ ਜੇ ਹਾਥੀ, ਤੁਹਾਡੀ ਕਿਰਪਾ ਦੇ ਨਾਲ ਮੈਂ ਨਹੀਂ ਭਜਾ ਸਕਦਾ, ਤੁਸੀਂ ਕਰ ਸਕਦੇ ਹੋ ਕਿਰਪਾ। ਪਰ ਮਨੁੱਖ ਜਦੋਂ ਤਾਂ ਚੰਗਾ ਕੰਮ ਹੋ ਜੇ ਆਪਣੇ ਆਪ ਨੂੰ ਪਹਿਲ ਦਿੰਦਾ, ਅਤੇ ਮਾੜਾ ਹੋ ਜੇ ਤਾਂ ਰੱਬ ਨੂੰ ਕਹਿ ਦਿੰਦਾ ਵੀ ਰੱਬ ਨੇ ਕਰਤਾ। ਆਹ ਸਤਿਗੁਰਾਂ ਦੇ ਸਿੱਖਾਂ ਨੇ ਛੱਡਿਆ ਬਾਜ ਗੁਰੂ ਸਾਹਿਬਾਨਾਂ ਦਾ, ਅਤੇ ਬਾਜ ਨੇ ਇਰਾਨੀ ਬਾਜ 'ਤੇ ਸ਼ਾਹਜਹਾਨ ਦੇ ਬਾਜ 'ਤੇ ਐਸਾ ਹਮਲਾ ਕੀਤਾ, ਪਲਾਂ ਦੇ ਵਿੱਚ ਹੀ ਧਰਤੀ 'ਤੇ ਲਾ ਲਿਆ ਪਲਾਂ ਦੇ ਵਿੱਚ ਹੀ, ਕਿਉਂਕਿ ਸੰਗਤ ਗੁਰੂ ਦੀ ਹੋਈ ਹੈ। ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਇੱਥੇ ਆਪਾਂ ਦਿੱਲੀ 'ਤੇ ਵੀ ਮੱਥਾ ਟੇਕ ਕੇ ਅੰਦਰ ਵੜਦੇ ਹਾਂ, ਕਿਉਂਕਿ ਗੁਰੂ ਦਾ ਦੁਆਰਾ ਹੈ। ਸਾਡੇ ਉੱਥੋਂ ਹੀ ਕਰਮ ਸਿੱਧੇ ਹੁੰਦੇ ਹੋ ਜਾਂਦੇ ਗੁਰਦੁਆਰੇ ਦੀ ਦਹਲੀਜ਼ 'ਤੇ ਆ ਕੇ ਹੀ, ਅੱਗੇ ਆਉਣਾ ਤਾਂ ਸੋਨੇ 'ਤੇ ਸਾਗੇ ਵਾਲੀ ਗੱਲ ਆ, ਗੁਰੂ ਦੀ ਗੋਦ 'ਚ ਬਹਿਣਾ। ਗੁਰਸਿੱਖਾਂ ਕੀ ਧੂੜ ਦੇ, ਮਹਾਰਾਜ ਕਹਿੰਦੇ ਜੇ ਗੁਰਸਿੱਖਾਂ ਦੀ ਧੂੜ ਹੀ ਮਿਲ ਜਾਵੇ ਨਾ ਤਾਂ ਕਰੋੜਾਂ ਪਾਪੀ ਤਰ ਜਾਂਦੇ ਕਰੋੜਾਂ, ਅਤੇ ਗੁਰੂ ਦੀ ਗੋਦ ਤਾਂ ਬੜੀ ਵੱਡੀ ਗੱਲ ਹੈ, ਗੁਰੂ ਦੀ ਗੋਦ ਦਾ ਆਨੰਦ ਬੜੀ ਵੱਡੀ ਗੱਲ ਆ, ਗੁਰਬਾਣੀ ਦੀ ਦਾਤ ਬੜੀ ਵੱਡੀ ਗੱਲ ਆ, ਸੇਵਾ ਸਿਮਰਨ ਬੜੀ ਵੱਡੀ ਗੱਲ ਆ। ਆਹ ਜਿਵੇਂ ਸਿੱਖਾਂ ਨੇ ਚੁੱਕਿਆ ਬਾਜ, ਅਤੇ ਇਹ ਬਾਜ ਸਿੱਖ ਆਪਣੇ ਡੇਰੇ 'ਤੇ ਲੈ ਗਏ ਆ ਸ਼ਾਹਜਹਾਨ ਦਾ ਬਾਜ, ਅਤੇ ਇਹਦੇ ਮੀਰ ਸ਼ਿਕਾਰੀ ਲੱਭਦੇ ਲੱਭਦੇ ਸ਼ਾਹਜਹਾਨ ਦੇ, ਆਪਦੇ ਬਾਜ ਦੀ ਭਾਲ ਕਰਦੇ ਕਰਦੇ ਸਿੱਖਾਂ ਦੇ ਡੇਰਿਆਂ 'ਤੇ ਪਹੁੰਚ ਗਏ ਹੈ। ਅਤੇ ਇਹਨਾਂ ਨੂੰ ਲੱਗਿਆ ਵੀ ਇਹ ਮਾਮੂਲੀ ਸਿੱਖ ਨੇ, ਇਹਨਾਂ ਨੂੰ ਲੱਗਿਆ ਉਈ ਆ ਇਹ ਐਵੇਂ ਚੋਲੇ ਪਾਈ ਫਿਰਦੇ, ਦੇਗਾਂ ਖਾਣੇ, ਭੋਗ ਖਾਣੇ, ਲੰਗਰ ਖਾਣੇ ਹੀ ਹੋਣੇ ਆ। ਪਰ ਹੁਣ ਨਹੀਂ ਸੀ ਰਹੇ ਇਕੱਲੇ ਭੋਗ ਖਾਣੇ, ਹੁਣ ਨਹੀਂ ਸੀ ਰਹੇ ਇਕੱਲੇ ਲੰਗਰ ਛਕਣੇ, ਕਿਉਂਕਿ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਜੁਰਤੀ ਅਸੀਂ ਬਖਸ਼ਿਸ਼ ਕਰਤੀ ਸੀ। ਇਹਨਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਲੋਕਾਂ 'ਤੇ ਰੋਹ ਮਾਰਦੇ ਹੁੰਦੇ ਸਰਕਾਰੀ ਬੰਦੇ,
ਪੁਲਿਸ ਅਫਸਰ ਹੋਵੇ, ਕੋਈ ਲੀਡਰ ਹੋਵੇ, ਕੋਈ ਮੰਤਰੀ ਸ਼ੰਤਰੀ ਹੋਵੇ, ਉਹਨੂੰ ਐਂ ਲੱਗਦਾ ਹੁੰਦਾ ਵੀ ਦੁਨੀਆ ਮੇਰੀ ਗੁਲਾਮ ਆ। ਉਹ ਟੱਚ ਸਮਝਦਾ ਦੁਨੀਆ ਨੂੰ, ਉਹਨੂੰ ਇਹ ਨਹੀਂ ਪਤਾ ਮੰਤਰੀਆਂ ਸ਼ੰਤਰੀਆਂ ਨੂੰ ਵੀ ਅਸੀਂ ਤਾਂ ਮੰਗਤੇ ਹਾਂ ਦੁਨੀਆ ਦੇ, ਕਿਉਂਕਿ ਦੁਨੀਆ ਦੀਆਂ ਵੋਟਾਂ ਮੰਗ ਕੇ ਹੀ ਮੰਤਰੀ ਬਣਦਾ ਬੰਦਾ। ਅਤੇ ਜੇ ਕੋਈ ਅਫਸਰ ਕੁਰਸੀ 'ਤੇ ਬੈਠਾ, ਉਹ ਦੁਨੀਆ ਦੀ ਸੇਵਾ ਕਰਨ, ਦੁਨੀਆ ਦੇ ਟੈਕਸ ਦੇ ਵਿੱਚੋਂ ਹੀ ਉਹਨੂੰ ਤਨਖਾਹ ਦਿੰਦੀਆਂ ਸਰਕਾਰਾਂ। ਉਹ ਨੌਕਰ ਹੁੰਦੇ ਸਾਰੇ ਨੌਕਰ ਆ, ਮੰਤਰੀ ਸ਼ੰਤਰੀ ਅਫਸਰ ਇਹ ਦੁਨੀਆ ਦੇ ਸਾਰੇ ਹੀ ਨੌਕਰ ਆ। ਪਰ ਵੱਖਰੀ ਗੱਲ ਆ ਵੀ ਦੁਨੀਆ ਇਹਨਾਂ ਨੂੰ ਵੱਡੇ ਸਮਝਣ ਲੱਗ ਜਾਂਦੀ ਹੈ ਅਤੇ ਡਰਨ ਲੱਗ ਜਾਂਦੀ, ਇਹ ਫਿਰ ਉਦੋਂ ਬਾਅਦ ਅੱਤਿਆਚਾਰ ਕਰਦੇ। ਭਲੇ ਅਫਸਰ ਵੀ ਚੰਗੇ ਨੇ, ਭਲੇ ਲੀਡਰ ਵੀ ਬਥੇਰੇ ਨੇ, ਪਰ ਬਿਰਲੇ। ਅਤੇ ਇਹਨਾਂ ਨੇ ਆਪਣੀ ਲੀਡਰੀ ਦਾ, ਇਹਨਾਂ ਨੇ ਆਪਣੇ ਛਪੈਟਪਣੇ ਦਾ, ਆਪਣੇ ਪੁਲਿਸ ਦਾ, ਆਪਣੇ ਆਪ ਦਾ ਰੋਹ ਝਾੜਿਆ ਸ਼ਾਹਜਹਾਨ ਦੀ ਫੌਜ ਦਾ ਜਾ ਕੇ, ਜਿਵੇਂ ਸਿੱਖਾਂ ਨੂੰ ਫਿਰ ਰੋਹ ਝਾੜਦੇ ਆ ਵੀ ਸਾਡਾ ਆਵਾਜ਼ ਮੁੜ ਦਿਓ, ਤੁਸੀਂ ਇਹ ਚੰਗਾ ਨਹੀਂ ਕੀਤਾ, ਸ਼ਾਹਜਹਾਨ ਦਾ ਆਵਾਜ਼ ਤੁਸੀਂ ਫੜਿਆ ਏ, ਤੁਹਾਡੀ ਹਰਕਤ ਮਾੜੀ ਹੈ, ਤੁਹਾਨੂੰ ਇਹ ਬੜਾ ਵੱਡਾ ਇਹਦਾ ਹਰਜਾਨਾ ਭੁਗਤਣਾ ਪੈਣਾ। ਜਿਵੇਂ ਫਿਰ ਇਹ ਸਿਪਾਹੀ ਸ਼ਾਹਜਹਾਨ ਦੇ ਬੰਦੇ ਜਾ ਕੇ ਰੋਹ ਮਾਰਦੇ ਸਿੱਖਾਂ 'ਤੇ, ਉਹਨਾਂ ਬੁੱਲਾਂ ਨੂੰ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਸਰੰਗੀ ਮਾਸਟਰ ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਨਾਲ ਫੜਨ ਲਈ ਭੇਜਦੇ ਅੱਲਣ ਮੱਤ ਜਵਾਨ ਓ ਮੋੜੋ ਸਾਡੇ ਬਾਜ ਨੂੰ ਜੇ ਚਾਹੁੰਦੇ ਹੋ ਜਾਣ ਓ ਮੋੜੋ ਸਾਡੇ ਬਾਜ ਨੂੰ

ਸਾ ਜਵਾਨੀ ਰਾਜ ਦਾ ਕਰ ਦਿੰਦਾ ਮਗਰੂਰ ਉਹ ਅੰਡਾ ਹੋਇਆ ਵਿੱਚ ਨਸ਼ੇ ਦੇ ਵਹਿੰਦਾ ਨਹੀਂ।

ਕਹਿਣ ਸਿਪਾਹੀ ਆਣ ਕੇ ਗੱਲ ਕੀਤੀ ਮਾੜੀ, ਕਹਿਣ ਸਿਪਾਹੀ ਆਣ ਕੇ ਗੱਲ ਕੀਤੀ ਮਾੜੀ, ਬਾਦਸ਼ਾਹ ਦੇ ਬਾਜ ਨੂੰ ਕਿਉਂ ਬੈਠੇ ਤਾੜੀ। ਇੱਕ ਪਲ ਦੇ ਵਿੱਚ ਮਿਟ ਜੂ ਜੋ ਆਕੜ ਸਾਰੀ, ਤੁਸੀਂ ਨਾਲ ਫੌਜ ਦੇ ਖਹਿਣ ਦੀ ਕਰ ਲਈ ਤਿਆਰੀ, ਕਲੀਜ ਖਾਂ ਸੂਬੇਦਾਰ ਨਾਲ ਸਾਡੀ ਪੱਕੀ ਯਾਰੀ, ਜੇ ਦੋ ਹੱਥ ਕਰਨੇ ਪਾਰਸਾ ਹੈ ਸਾਡੀ ਤਿਆਰੀ। ਇਹਨਾਂ ਨੇ ਰੋਹਬ ਮਾਰੇ ਜਾ ਕੇ ਸਿੱਖਾਂ ਨੂੰ, ਤੇ ਉਹ ਸਿੱਖ ਨਹੀਂ ਸੀ ਹੁਣ ਰਹੇ ਵੀ ਜਿਹੜੇ ਰੋਹਬ ਸਹਿ ਲੈਣ, ਕਿਉਂਕਿ ਇਹ ਸਿੱਖ ਯੋਧੇ ਸੀ, ਇਹ ਸੂਰਮੇ ਸੀ, ਇਹ ਬਲਵਾਨ ਬਣਾਤੇ ਮੇਰੇ ਮਹਾਰਾਜ ਨੇ, ਇਹਨਾਂ 'ਤੇ ਕਿਰਪਾ ਕਰਤੀ, ਸਮਰੱਥ ਗੁਰੂ ਸਰ ਹੱਥ ਧਰਿਓ। ਇਹਨਾਂ ਨੇ ਸਿਪਾਹੀਆਂ ਨੂੰ ਸਮਝਾਇਆ, ਕਹਿੰਦੇ ਜਲ ਪਾਣੀ ਛਕੋ ਅਤੇ ਬੈਠੋ, ਲੰਗਰ ਪਾਣੀ ਛਕ ਲਓ, ਤੁਹਾਨੂੰ ਜੀ ਆਇਆ ਕਹਿੰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਗੁਰੂ ਨਾਨਕ ਦਾ ਘਰ ਹੈ, ਅਤੇ ਦੂਜੀ ਗੱਲ ਇਹ ਹੈ ਵੀ ਮਾੜੇ ਸ਼ਬਦ ਨਾ ਬੋਲੋ, ਬਾਹਲਾ ਚਿਰ ਨਹੀਂ ਅਸੀਂ ਸੁਣਨੇ ਤੁਹਾਡੇ ਮਾੜੇ ਸ਼ਬਦ ਬੋਲੇ ਹੋਏ, ਕਿਉਂਕਿ ਇੱਕ ਵਾਰੀ ਕੀਤੀ ਗਲਤੀ ਮਾਫ਼ ਹੋ ਜਾਂਦੀ ਹੈ, ਦੂਜੀ ਵਾਰੀ ਹੋ ਜਾਂਦੀ। ਜੇ ਬੰਦਾ ਵਾਰ ਵਾਰ ਗਲਤੀਆਂ ਕਰੇ ਫਿਰ ਕਾਹਦੀ ਮਾਫ਼ੀ? ਫਿਰ ਤਾਂ ਜਿਹੜਾ ਮਨਮੁੱਖ ਬੰਦਾ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਮੁੱਖ ਗੰਢ ਪਏ ਮੂੰਹ ਬਾਹਰ, ਕਹਿੰਦੇ ਫਿਰ ਉਹਦੇ ਮੂੰਹ 'ਤੇ ਚਪੇੜਾਂ ਹੀ ਜੜਦੀਆਂ ਪੈਂਦੀਆਂ, ਫਿਰ ਘਸੌਣੀ ਜੜਦੇ ਪੈਂਦੇ, ਫਿਰ ਸੋਧਾ ਲਾਉਣਾ ਹੀ ਪੈਂਦਾ ਜਿਹੜਾ ਨਾ ਸੁਧਰੇ। ਸਿੱਖ ਕਹਿੰਦੇ ਵੀ ਪਹਿਲੀ ਗੱਲ ਇਹ ਆ ਵੀ ਬਾਜ ਸਾਡੇ ਬਾਜ ਨੇ, ਗੁਰਾਂ ਦੇ ਬਾਜ ਨੇ, ਇਸ ਬਾਜ ਨੂੰ ਜਿੱਤਿਆ, ਧਰਤੀ 'ਤੇ ਲਿਆਂਦਾ ਅਤੇ ਆਪਣੇ ਆਪ ਗੁਰੂ ਮਹਾਰਾਜ ਦੇ ਚਰਨਾਂ 'ਚ ਆਇਆ, ਇਹਦੇ ਕਰਮ ਚੰਗੇ ਨੇ ਇਸ ਬਾਜ ਦੇ। ਦੂਜੀ ਗੱਲ ਇਹ ਆ ਵੀ ਜਿਹੜਾ ਰੋਹਬ ਝਾੜਦੇ ਹਾਂ ਅਤੇ ਅਸੀਂ ਸਹਿਣ ਵਾਲੇ ਨੇ, ਜੇ ਗੱਲ ਪਿਆਰ ਨਾ ਕਰ ਲੈਂਦੇ ਵੱਖਰੀ ਗੱਲ ਸੀ, ਸਤਿਕਾਰ ਨਾਲ ਗੱਲ ਕਰਦੇ ਵੱਖਰੀ ਗੱਲ ਸੀ, ਤੁਸੀਂ ਆ ਕੇ ਰੋਹ ਮਾਰਦੇ ਹੋ। ਸਿੱਖ ਕਹਿੰਦੇ ਉਹ ਵੀ ਰੋਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰੇ ਆ ਕੇ ਰੋਹ ਮਾਰਦੇ ਹੋ। ਤੁਸੀਂ ਆਪਣੇ ਬਾਦਸ਼ਾਹ ਦੀ ਪਾਵਰ ਨੂੰ ਵੱਡੀ ਸਮਝਦੇ ਹੋ ਸਾਡੇ ਸੱਚੇ ਪਾਤਸ਼ਾਹ ਦੀ ਪਾਵਰ ਨਾਲੋਂ? ਅੱਗ ਲੱਗ ਗਈ ਇਹਨਾਂ ਸਿਪਾਹੀਆਂ ਨੂੰ। ਉਹ ਕਹਿੰਦੇ ਇਹਦਾ ਮਤਲਬ ਆ, ਸਿਪਾਹੀ ਕਹਿੰਦੇ ਵੀ ਸਾਡਾ ਬਾਦਸ਼ਾਹ ਝੂਠਾ, ਸਿੱਖ ਕਹਿੰਦੇ ਹਾਂ ਝੂਠਾ ਹੀ ਆ। ਜਾਓ ਕਹਿ ਦਿਓ ਜਾ ਕੇ ਬਾਦਸ਼ਾਹ ਨੂੰ ਵੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਤੈਨੂੰ ਝੂਠਾ ਬਾਦਸ਼ਾਹ ਕਹਿੰਦੇ ਹੈ ਅਤੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ਕਹਿੰਦੇ ਹੈ। ਵਿੱਚ ਮੈਦਾਨ ਦੇ ਆ ਗਏ, ਸਤਿਗੁਰ ਦੇ ਸੂਰੇ ਮਾਰ ਮਾਰ ਕੇ ਜੁੱਤੀਆਂ ਲਾਏ ਮੁਗਲ ਸੀ ਮੂਹਰੇ, ਫਿਰ ਚੰਗੀ ਆਓ ਭਗਤ ਕੀਤੀ ਕਰਨੀ ਪੈਣੀ ਸੀ ਨਾ। ਵਿੱਚ ਮੈਦਾਨ ਦੇ ਆ ਗਏ, ਸਤਿਗੁਰ ਦੇ ਸੂਰੇ ਮਾਰ ਮਾਰ ਕੇ ਜੁੱਤੀਆਂ ਲਾਏ ਮੁਗਲ ਸੀ ਮੂਹਰੇ, ਉਹ ਲਾ ਲਾ ਭੱਜਦੇ ਜੁੱਤੀਆਂ ਜਦ ਪੈਂਦੇ ਹੂਰੇ, ਉਹਨਾਂ ਅਜੀਤਵਾਲ ਦੇ ਪਾਰਸਾ ਕਰੇ ਘਾਟੇ ਪੂਰੇ। ਸਿੱਖਾਂ ਨੇ ਫਿਰ ਜਿਹੜੇ ਵਾਧੇ ਘਾਟੇ ਸੀ ਕੱਢ ਲਏ, ਜਿਹੜੇ ਗੁੱਸੇ ਸੀ, ਚੰਗੀ ਛਿੱਤਰ ਪਰੌਲ ਕੀਤੀ ਫਿਰ ਇਹਨਾਂ 'ਤੇ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਵਾਵਾਂ ਕੱਲ੍ਹ ਵਾਲੇ ਦੀਵਾਨ ਦੇ ਵਿੱਚ ਕਰਨ ਦਾ ਯਤਨ ਕਰਾਂਗੇ, ਗੁਰੂ ਸਾਹਿਬ ਆਪਣੀ ਵਡਿਆਈ ਆਪ ਕਰਾ ਲੈਣਗੇ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁਲਾਂ ਹੋ ਜਾਂਦੀਆਂ, ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਸਤਿਗੁਰੂ ਬਖਸ਼ਣ ਹਾਰੇ ਹੈ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੀਆਂ ਸਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਵਾਹਿਗੁਰੂ ਜੀ ਦਰ 'ਤੇ ਪ੍ਰਵਾਨ ਕਰਨ, ਦਰੋਂ ਘਰੋਂ ਨਿਤਨੇਮ ਨਾਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਬਰਕਤਾਂ, ਗੁਰਦੁਆਰਾ ਸੁੱਖ ਸਾਗਰ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੀ ਸੰਗਤ ਗੁਰਬਾਣੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾਲ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਬਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਸਤਿਗੁਰੂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਹੋਏ ਹਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰਾਂ ਪਰਿਵਾਰ

ਢਿੱਲੋਂ ਪਰਿਵਾਰ ਅਤੇ ਬਲ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਅੱਜ ਸ਼ਾਮ ਦੇ ਲੰਗਰਾਂ ਦੀਆਂ ਦੀਵਾਨਾਂ ਦੀਆਂ ਸੇਵਾਵਾਂ ਹੋਈਆਂ ਹਨ। ਆਪ ਜੀ ਦੀ ਕਿਰਪਾ ਹੋਈ ਹੈ, ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ, ਭੇਟਾਵਾਂ, ਸਮੂਹ ਸੰਗਤ ਦੀ ਹਾਜ਼ਰੀ, ਦਰ ਪ੍ਰਵਾਨ ਕਰਨੀ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ। ਸਤਿਗੁਰੂ ਜੀ, ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਖਰਬਦ ਕਟਪਲ ਚੁੱਪ ਮੁਆਫ਼ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ

ਦੰਡਵਤ ਬੰਦਨੀ ਅਨੁਕਬਾਰ ਸਰਬ ਕਲਾ ਸਮਰੱਥ

ਆਖੀਐ ਕਰਤਿਕਾ ਹੋਇ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਮ੍ਰਿਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੈ ਗਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਮਲ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਹੋ ਸੱਜਣੇ ਆਸੀਸੜੀਆਂ ਜਿਉਂ ਹੋਏ ਸਾਹਿਬ ਸੁਣੀਆਂ ਘਰ ਘਾਰੇ ਹੋ ਪਹੁੰਚ ਸਦੜੇ ਨਿਤ ਪਵਨ ਸਦਣਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਿਆ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾ ਹੋਏ ਰਹਾਉ ਵਿਸਿਆ ਚਸਿਆ ਘੜੀਆ ਪਹਿਰਾ ਛਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਕ

ਸਾਹਿਬ ਜੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਸਕਾ ਮੋਲ, ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਤੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਖ ਹੋਟਲ ਗੁਰਸੇਵੀਆ ਐਨ ਸ

कुरसह चटिया तुद डिठे सचे पातशाह मल जन्म जन्म दी कटिया।

ਚਖ ਮਾਰੋ ਸਾਕਤ ਵਿਚਾਰਾ ਨਿੰਦਾ ਕਰ ਕਰ ਪਤਹਿ ਕਨੇਰੇ।

ਦੁੱਖ ਸੁੱਖ ਪਾਈਐ ਇਕਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁੱਝੈ ਤਾ ਹੁਮੈ ਕਹੈ ਨਾ ਹੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ

ਹੋਏ ਆਪੇ ਆਪ ਨਿਰੰਜਨ ਸੋਏ। ਜਿਨ੍ਹਾਂ ਸੇਵਿਆ ਤਿਨ ਪਾਇਆ ਮਨ, ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਦਾਇ। ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ

ਤੀਰਥ ਨਹਾਵਾ ਜੇ ਤਸਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲਾਇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।

ਵਿੱਚ ਜਾਣੀਆਂ ਹੈ, ਨਾਲ ਚਲੈ ਸੁਖ ਹੋਏ, ਚੰਗਾ ਨਾ ਰੁਖਾ ਇੱਕ ਹੈ। ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ।

ਸੁਣਿਆ ਅੰਧੇ ਪਾਵ ਹੈ ਰਾਹ, ਸੁਣਿਆ ਹਾਥ ਹੈ ਸੁਗਾਵ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸੁ ਪ੍ਰਗਟ ਜਾਏ, ਮੰਨੈ ਮਗਨ ਚਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

नय नाम पवै ना भिखु ऐसा नाम निरंजन हुए। जे को मन न जाने मन कोए पंच प्रवान पंच प्रधान पंचे पावे दर गय मान पंचे सोहे दर राजान पंचं का गुरी ध्यान जे को कह करै विचार करते कह करण नाही सुमार तौ धर्म दया का पूत संतोख था प्रख्या जन सूत जे को बुझै ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਸਤੇ ਭਾਰ ਤਲਾਏ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਮੇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੇ ਤੀਦਾ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨੰਜਾ ਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ

ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜ ਵੱਢ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰ ਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹਿ, ਅਸੰਖ ਮਲੇਸ਼ ਮਲ ਪਾਖਾਹਿ, ਅਸੰਖ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ।

ਅਸੰਖ ਨਾਵ ਅਸੰਖ ਥਾਵ ਗਮਾ ਗਮਾ ਅਸੰਖ ਲੋਹ ਅਸੰਖ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਵ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹਿ ਜੇ ਫੁਰਮਾਏ ਤੇਵ ਤੇ ਪਾਹਿ ਜੇਤਾ ਕੀਤਾ ਤੇਤਾ ਨਾਵੋ ਬਿਨ ਨਾਵੈ ਨਾਹੀ ਕੋ ਥਾਵੋ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ

ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਫ ਕਵਣ।

ਥਿਤ ਵਾਰ ਨਾ ਜੋਗੀ ਜਾਣੇ ਰੁਤਬਾ ਹੁਨਾ ਕੋਈ ਜਾ ਕਰਤਾ ਸਿਰ ਠੀਕਉ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਾ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲ ਨਾ ਪਾਤਾਲ ਲਖ ਆਗਾ ਸਾਇਆ ਗਾ ਸੂੜ ਕੋਟ ਭਾਲ ਥੱਕੇ ਵੇਦ ਕਹਿਣਕ ਵਾਤ ਸਹਿ ਸਠਾਰੇ ਕਹਿਣਕ ਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੈਵਾ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਹ ਸੁਲਤਾਨ ਗ੍ਰਹਾ

ਵੈ ਕੋਈ ਤਿਸ ਉੱਚੇ ਕਉ ਜਾਣੈ ਸੋਈ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਤੁੱਟ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਕਾਈ ਖਾਏ

ਦੇਖੋ ਖਾਏ ਆਖਣ ਪਾਇਓ ਜਾਣੈ ਜਿਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੈ ਕੇ ਜਿਸ ਨੂੰ ਬਖਸ਼ੇ।

ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ।

ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹਿ ਕੀਤੇ ਕਹਿ ਕਹਿ ਉੱਠ ਉੱਠ ਜਾ ਹੇ ਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕਹਿ ਕੇ

ਸੋ ਘਰ ਕੇ ਹਾਜਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇ ਤੇ ਰਾਗ ਭਰੀ ਸਿਉਂ ਕਹੀ ਕੇਤੇ ਗਾਵਣ ਹਾਰੇ ਗਾਵੈ ਧੁਨ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਾ

ਪੀ ਹੋ ਸੀ ਜਾਏ ਨਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਲਾਭ ਜੁਗ ਜੁਗ ਇੱਕ ਹੋਵੇ। ਸਿੱਖ ਦੂਜੀ ਬਹੁ ਲੱਖ ਹੋਹੀ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ। ਏਕ ਨਾਮ ਜਗਦੀਸ਼ ਤ੍ਰਾਹਿ ਪਤ ਪਵੜੀਆਂ ਚੜੀਏ ਹੋਏ ਇੱਕੀ।

ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜਮਾਨ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਤ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ

ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾ।

ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੀਆਂ ਆਈਆਂ ਬੁਰੀਆਂ ਆਈਆਂ,

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।

ਐਨਾ ਸਖਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤ ਹੋਜ ਕੇ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਵਣੀ ਮਹੀਪ ਸੁਰ ਨਰ ਸੁਰ ਨੇਤ ਨੇਤ ਮੰਤਰਣ ਕੈਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਅਜਾਇ ਨਮਸਤਾਂ ਗੰਜੇ ਨਮਸਤਾਂ ਪੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ

ਭੁਜੰਗ ਪ੍ਰਿਆਤ ਛੰਦ ਨਮੋ ਸਰਵਮਾਨਿ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤਮਾ ਨਮੋ ਭਾਨ ਭਾਨੇ ਨਮੋ

ਲੱਖ ਕਰਮ ਸਰ ਮੰਗਦਾਤਾ ਸਰ ਮੰਗਿਆਤਾ ਸਰ ਮੰਗ ਬਾਨੇ ਸਰ ਮੰਗ ਬਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੂਤਾ ਸਰਵੰ ਜੋਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ।

ਕਿ ਰੋਜੀ ਦਿਹੰਦ ਹੈ ਕਿਰਾਜ ਪ੍ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਕਰੀਮੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਆਰੀਫੁਲ ਸਿਕੰਨ ਹੈ ਹਿਰਾਸੁਲ ਫਿਕੰਨ ਹੈ ਕੰਕੰ ਪ੍ਰਣਾਸ ਹੈ ਬਸਮਸਤੁਲ ਨਿਵਾਸ ਹੈ ਅਗੰਜੁਲ ਗਨੀ ਮੈ ਰਜਾਇ ਕਰੀਮ ਹੈ ਸਮਸਤੁਲ ਜੁਬਾ ਹੈ ਸਾਹਿਬ ਕਿਰਾ ਹੈ ਕਿ ਨਰਕੁਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਉਸਕੇ ਸਰਬੁਲ ਗਵਨ ਹੈ ਅਮੇ ਸੁਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਅਮੇ ਸੁਲ ਅਪੇਖ ਜਮੀਨ ਉਲ ਜਮਾ ਹੈ ਅਮੀ ਕੁਲ ਮਾਂ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲਮ ਪ੍ਰਕਾਸ਼ ਹੈ ਕਿ ਅਮੇ ਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮੇ ਤੋ ਬੇਭੂਤ ਹੈ ਕਿ ਅਮੇ ਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮੇ ਤੋ ਅਭੰਗ ਹੈ ਮਦ ਭਾਰ ਛੰਦ ਤੋਏ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮੀ ਹਰ ਵਰਿਆ ਗੰਜ ਹਰ ਨਰ ਪ੍ਰਭੰਜੇ ਹਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿ ਅਖੰਡ ਬਰ ਨਰਿਆ ਮੰਡ ਅਨੁਭਵ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਜੇ ਅੰਗ ਆਸਨ ਅਭੰਗ ਉਪਮਾਏ ਅਪਾਰ ਗਤ ਮਿਤਿ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤਰਤੁਰਾਸ ਆ ਜਾਨ ਬਾਹੇ ਕੈਸਦਾ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖੇ ਅਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਅਨ ਛਿਜ ਗਾਤ ਅਜਜ ਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਆ ਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਏ ਪ੍ਰਸਾਦ।

ਕਲੰਕਰ ਰੂਪੇ ਅਲੰਕਾਰ ਅਲੰਕਿਨ ਮੁਆ ਸਾਸਿਨ ਮੋ ਬਾਂਕ ਬੰਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰੇ ਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ

ਸਿਮੇ ਪੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ।

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਇਕ ਰੱਤੀ ਬਿਨੂ ਏਕ ਰੱਤੀ ਕੇ ਮਾਧਿਮ ਤੰਗ ਜਰੇ ਜਲ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗਾਉਣ ਕੋ ਜਾਤ ਨਿਵਾਰੇ ਪਾਰੀ ਪੂਜਾਨ ਕੇ ਭੂਪਲੀ ਬੇਦ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪੈ ਭੂਪਤ ਅੰਤ ਕਾਉ ਨਾ ਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਧਾਮ ਸਿਧਾਰੇ।

ਸਭੈ ਸੁਬਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਕਰਤੀ ਬਿਨੂੰ ਏਕ ਨਾ ਲੇਖੈ ਸੁਧ ਸਿਪਾਹ।

ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਵੀਰ ਅਪਾਰ ਵੱਡੇ ਬਰਿਆਰ ਅਬਿਚਾਰ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸ ਮਤ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਿਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਧੁਨ।

ਕੋਟਿ ਇਸ਼ਨਾਨ ਗਜਾਦਿਕ ਦਾਨ, ਅਨੇਕ ਸੁਅੰਬਰ ਸਾਜ ਬਰੇਂਗੇ, ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ।

ਬਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖਿਆ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨਕਾਉ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਟ ਕੋਈ ਅਵਰ ਨਾ ਧਿਆਉਂ ਜੋ ਬਰਚਾ ਹੋ ਸੋ ਤੁਮ ਤੇ ਪਾਉਂ ਸੇਵਕ ਸਿੱਖਿਆ ਹਮਾਰੇ ਧਾਰੀਐ ਚੁਣ ਚੁਣ ਸੁਤਰਾ ਹਮਾਰੇ ਮਾਰੀਐ ਆਪ ਹਾਦੈ ਮੁਝੇ ਉਬਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੀ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ।

ਜਬ ਯੁਧ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਾ ਨੀਰਾਨਾਦ ਅਸੰਭਤਾ ਕਾ ਮੂੜ

ਜੇ ਇਸ ਤੋਂ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ, ਪੁਰਖ ਜਵਨ ਪਾਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸੁਲਟਾਰੇ। ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕਿ ਕਾਲ ਨਿਕ ਨਹਿਆ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕ੍ਰਿਪਾ ਦ੍ਰਿਸ਼ਟਨ ਜਾਹਿਨੇ ਹਰੇ ਹੋ, ਤਾਂ ਕਿ ਤਾਪ ਤਨਕ ਮੈਂ ਹਰੇ ਹੋ, ਰਿਤ ਸਿਧ ਕਰਮੋ ਸਭ ਹੋਈ, ਦੁਸ਼ਾ ਸ਼ਵ ਸਕੈ ਨ ਕੋਈ। ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ, ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੂ, ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ।

ਚੌ ਪਈ ਸੰਬਤ 1756 1753 ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਸੋਈਆ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੁ ਪਾਵੇ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤੋ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰ ਇੱਕ ਭਰਮ ਭੁੱਲੇ ਫਿਰੈ ਦੈ ਦਿਸ

ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ ਅਗਮਿਆ ਗੋਚਰਾ।

ਆਖੇ ਤਾਂ ਵੇਖੇ ਸਭ ਤੂੰ ਹੈ। ਜਿਨ ਜਗ ਤੂੰ ਪਾਇਆ ਕਹਿ ਨਾਨਕ ਤੁਸਦਾ ਗਮ ਹੈ, ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਡਿਆਂ ਨੇ ਅੰਮ੍ਰਿਤ ਖੋਜਦੇ।

ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚਲਹਿ, ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ। ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ, ਏਹੋ ਸੋਹਿਲਾ ਸ਼ਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ, ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੀ ਕਰੇ ਗੱਲਾਂ।

ਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿ ਸਹਿ ਜੀਓ, ਮਲੀਨ ਹੈ ਕੇਤ ਸੰਜਮ।

ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਿਨ ਮ੍ਰਿਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾਰੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਣੈ ਗੁਰ ਬਿਨੇ ਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਦੰਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ

ਔਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਭ ਰਤਨ ਜਿਤ ਮਨ ਲਾਗਾ ਇਹ ਉਹ ਅਸਮਾਓ ਸ਼ਬਦ ਸੇ

ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਣ ਜਾਗੇ ਜਿਨ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ

ਕਿ ਪੋਹੇ ਨਾ ਸਕੀ ਜਸਨਾਉਂ ਆਪਣੀ ਲਿਵਲਾਵੈ ਆਪਣੀ ਲਿਵਿਆ ਫਿਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ

ਉਪਜੈ ਭਾਵੋ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿਆ ਅਮੁਲਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ।

ਮਨ ਚਾਉ ਪਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਵ ਮੰਦਰ ਬਣਿਆ, ਗਾਓ ਮੰਗਲ ਨਿਤ ਸਖੀਏ। ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ, ਦਿਨ ਸੁਭਾਗੇ ਆਪਣਾ ਪ੍ਰਜਾ ਪੈਨ, ਹਤ ਬਾਣੀ ਗੁਰ ਸ਼ਬਦ ਜਾਣੀ ਹਰਨਾ।

ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ।

ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਵ ਨਿਤ ਤੇ ਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾਏ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੇ ਜਿੱਥੇ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਅਤੇ ਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਏ, ਤਦੇਕ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ

ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

تم سر، اب پتیار کیا کیجے، بچنی تور مور من من، جن کو پورن دیجے

अहनुस सहज सुभाए दर्शन परसय गुरु के जन्म मरण दुख जाए दर्शन

ਸੱਚਾ ਨਿਸ਼ਾਨ ਸੱਚੇ ਤੂੰ ਜਾਕੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਤ ਹੈ ਸੱਚ ਜੋ ਮਰ ਜੰਮੇ ਸੁਖ ਕਚਨ ਕਚਨ।

ਜੀਓ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

ਮੂਰਖ ਪੰਡਤ ਹਿਕਮਤ ਹੁਜੇ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾ, ਬੇ ਮੰਗੇ ਮੁਖ ਦੁਆਰ, ਜਦੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ, ਸਭ ਕੁ ਪੂਰਾ ਪਿਓ ਹੋਵੇ।

ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਦਾ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਕਲਾਮ ਭਰਪੂਰ ਰਹੇ ਆ ਤੂੰ ਸੱਚਾ ਸਾਹਿਬ ਸਿਰ ਸਵਾਲੋ ਦਿਨ।

ਸ਼ਾਮ ਕੇ ਸਤੰਬਰ ਸਵਾਮੀ ਸਤਮੇ ਆਸੇ ਸਾਚ ਰਹੇ ਸਭ ਕੁਛ ਸਮਾਵੇ ਜੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿਸੂ ਨਾਇ ਨਾਇ ਪ੍ਰਾਸ ਜਾਇ ਨਾਨਕ ਤੋ ਮੁਖੰ ਤਰਪਾਈ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕਿਸ਼ਵ ਜਾਤ ਭਇਆ ਪਾਰ ਜਾਤ ਗੋਪੀ ਲਾਇਆ ਬਿੰਦਰਾ ਮਨ ਮੇਰਾ ਕੀਆ ਕਲ ਮੇ ਬੀਜ ਥਰਬਣ ਹੁਆ ਨਾ।

ਹੋਇਆ ਲੱਗਾ ਪਣ ਸਲੋਕ ਹੱਥੀ ਜਾਈ ਸੱਟਿਆ ਕਿਸੇ ਹੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋ ਆਪਾ ਕਵਿਤ ਭਾਪੀ ਸੋ ਤਨ।

गुरु साहेब जी। तुमरी शरण तुम्हारी अस तुम ही सज्जन सुहेले

तुम्हारी शरण, तुम्हारी आसा, तुम ही सज्जन सहेले।

जपै जन नाम ताके निकट न आवे जाम। वाहे गुरु जी का खालसा, वाहे गुरु जी की फतेह। जुगो जुग अटल, चवर शतर तख्त दे मालक, बाणी के बोहित कलजो के जहाज। गुरु गरीब निवाज, सतगुरु श्री गुरु ग्रंथ साहिब महाराज। पातशाह जी ने कृपा कीती है, अमृत वेले दर्शन दीदार बख्शिश कीते हन। अज दा अमृत वेले दा पावन पवित्र मुख वाक हुक्मनामा बिलावल महला पंजवा। पंजवें गुरुदेव गुरु अर्जन देव जी महाराज जी की मुबारक रसना तो उच्चारण किए हुए बोल। सर्ब निधान पूर्ण गुरुदेव रहाओ। सर्ब दा भाव है सारे, निधान दा भाव है खजाने, पूर्ण गुरुदेव दा भाव है पूरे गुरुदेव दे कोल हन, प्रभु दे कोल हन। गुरुदेव शब्द प्रभु परमात्मा वास्ते गुरु ग्रंथ साहिब महाराज जी दे अंदर बहुत वारी आया है। गुरु नूं ही गुरुदेव आखिया है, परमात्मा नूं ही गुरुदेव आखिया है। किते किते देव भी किया गया है। इत्थे गुरु अर्जन देव जी महाराज कृपा कर रहे ने, जिन्ने भी खजाने ने, जिन्नियां भी बरकतां ने, ये सारे भंडार उस पूर्ण गुरुदेव दे हाथ विच हन। इहदे नाल मिलदे होए अनेकां ही बोल गुरु ग्रंथ साहिब महाराज जी की पावन पवित्र बाणी विच दर्ज ने। गोरा एक जे बुझाई, सबना जीयां का एक दाता, सो मैं विसर ना जाई। जप दी बाणी अंदर गुरु नानक देव महाराज कहिंदे, इह समझ गुरु कोलों मिलेगी कि सारे ही निदान, सारे ही खजाने, सारियां ही दातां उस मालक दे हथ विच ने। ਇਹ ਗੱਲ ਗੁਰੂ ਦੱਸੇਗਾ, ਗੁਰੂ ਦੇ ਰਾਹੀਂ ਸਾਨੂੰ ਪਤਾ ਲੱਗੇਗੀ ਕਿ ਸਭਨਾ ਜੀਆਂ ਕਾ ਇੱਕ ਦਾਤਾ। ਉਹ ਜਿੰਨੇ ਵੀ ਜੀਵ ਨੇ ਉਹਨਾਂ ਦਾ ਦਾਤਾ ਇੱਕ ਹੀ ਹੈ, ਅਲੱਗ ਅਲੱਗ ਨਹੀਂ ਹਨ। ਜਿਵੇਂ ਅਨਵਤ ਵਿੱਚ ਕਿਹਾ ਜਾਂਦਾ ਨਾ, ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ, ਇੱਕ ਲੇਖਾ ਜੋਖਾ ਕਰਨ ਵਾਲੀਆਂ ਸ਼ਕਤੀਆਂ ਤਿੰਨ ਰੂਪਾਂ ਵਿੱਚ ਨੇ ਵੱਖੋ ਵੱਖ। ਲੇਕਿਨ ਸਾਨੂੰ ਗੁਰੂ ਸਾਹਿਬਾਨ ਨੇ ਇਸ ਪਾਸੇ ਤੋਂ ਵਰਜਿਆ ਹੈ, ਉਹ ਅਲੱਗ ਅਲੱਗ ਰੂਪਾਂ ਵਿੱਚ ਸ਼ਕਤੀ ਨਹੀਂ, ਉਹ ਇੱਕ ਹੀ ਹੈ, ਜਿਸ ਨੂੰ ਆਪਾਂ ਬਾਣੀ ਦੀ ਆਰੰਭਤਾ ਵਿੱਚ ਇੱਕ ਓਅੰਕਾਰ ਆਖਦੇ ਹਾਂ। ਉਹ ਇੱਕੋ ਹੀ ਕਲਾ ਹੈ, ਇੱਕੋ ਹੀ ਸ਼ਕਤੀ ਹੈ, ਅਤੇ ਸਾਰਿਆਂ ਨੂੰ ਦੇਣ ਵਾਲਾ ਉਹ ਇੱਕ ਹੀ ਪਰਮਾਤਮਾ ਹੈ। ਅੱਜ ਦੇ ਮੁੱਖ ਵਾਕ ਵਿੱਚ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਕਿਰਪਾ ਕਰ ਰਹੇ, ਸਰਬ ਨਿਧਾਨ ਪੂਰਨ ਗੁਰੂਦੇਵ, ਪੂਰੇ ਗੁਰੂ, ਉਹ ਗੁਰੂ ਜਿਹੜਾ, ਉਹ ਪਰਮਾਤਮਾ ਜਿਹੜਾ ਇੱਕ ਤਾਂ ਉਹ ਦਾਨ ਦਿੰਦਾ ਹੈ ਜੋ ਮੰਗਿਆ ਹੁੰਦਾ, ਇੱਕ ਅਣਮੰਗਿਆ ਦਾਨ ਦਿੰਦਾ ਹੈ, ਬਿਨਾਂ ਮੰਗਣ ਤੋਂ ਹੀ ਦੇਈ ਜਾਂਦਾ। ਉਹ ਜੀਵ ਜਿੱਥੇ ਵੀ ਹੁੰਦੇ ਨੇ ਉੱਥੇ ਹੀ ਉਹਨਾਂ ਨੂੰ ਰਿਜ਼ਕ ਦਿੰਦਾ ਹੈ, ਉੱਥੇ ਹੀ ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ, ਜਲ ਵਿੱਚ ਵੀ, ਥਲ ਵਿੱਚ ਵੀ, ਧਰਤੀ ਤੋਂ ਆਕਾਸ਼ ਵਿੱਚ ਵੀ, ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ। ਉਹਦੀ ਹੀ ਕਲਾ ਹੈ, ਉਹ ਹੀ ਆਪਣੇ ਰੂਪ ਦੇ ਅੰਦਰ ਰੂਪਮਾਨ ਹੋ ਕਰਕੇ ਪਸਰਿਆ ਹੋਇਆ।
ਫਿਰ ਸਤਿਗੁਰੂ ਕਹਿੰਦੇ ਹਰ ਹਰ ਨਾਮ ਜਪਤ ਨਰ ਜੀਵੇ। ਉਹ ਜੋ ਸਾਰੇ ਨਿਧਾਨ ਖਜ਼ਾਨਿਆਂ ਦਾ ਮਾਲਕ ਹਰੀ ਹੈ, ਕੋਈ ਨਰ ਹੈ, ਕੋਈ ਪੁਰਸ਼ ਹੈ, ਕੋਈ ਦੇਵ ਬਿਰਤੀ ਹੈ, ਉਹਦਾ ਨਾਮ ਜਪ ਕੇ ਜੀਵੇ ਦਾ ਭਾਵ ਹੈ ਆਤਮਕ ਜੀਵਨ ਜਿਉਂਦਾ ਹੈ। ਆਤਮਕ ਜੀਵਨ ਪਰਮਾਰਥ ਦਾ ਮਾਰਗ। ਬਾਣੀ ਦੋ ਤਰ੍ਹਾਂ ਦੇ ਜੀਵਨ ਦੀ, ਦੋ ਤਰ੍ਹਾਂ ਦੀ ਮੌਤ ਦੀ ਗੱਲ ਕਰਦੀ ਹੈ। ਇੱਕ ਸਰੀਰ ਦਾ ਜੀਵਨ ਹੈ, ਇੱਕ ਆਤਮਕ ਜੀਵਨ ਹੈ। ਇੱਕ ਸਰੀਰਕ ਮੌਤ ਹੈ, ਇੱਕ ਆਤਮਕ ਮੌਤ ਹੈ। ਉਹ ਆਤਮਕ ਜੀਵਨ ਸਦਾ ਹੀ ਜਿਉਂਦਾ ਰਹਿੰਦਾ। ਕੌਣ? ਹਰ ਹਰ ਨਾਮ ਜਪਤ। ਜੋ ਜਪਦਾ ਹੈ ਇਸ ਰਸਨਾ ਦੇ ਰਾਹੀਂ ਉਸ ਹਰੀ ਨੂੰ, ਹਰੀ ਹਰੀ ਆਖਦਾ, ਪਰਮਾਤਮਾ ਦਾ ਨਾਮ ਲੈਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਕੁਰਬਾਨ ਹੋਣਾ ਚਾਹੀਦਾ। ਲੈਣ ਜੋ ਤੇਰਾ ਨਾਂ ਤਿਨ੍ਹਾਂ ਕਹਿ ਸਦ ਕੁਰਬਾਨੈ ਜਾਉ। ਸਦਾ ਹੀ ਕੁਰਬਾਨ ਹਾਂ ਜੋ ਤੇਰਾ ਨਾਮ ਲੈਂਦੇ ਨੇ, ਤੇਰੀ ਉਸਤਤ ਕਰਦੇ ਨੇ, ਤੇਰੀ ਸਿਫਤ ਸਲਾਹ ਕਰਦੇ ਹਨ। ਕੋਈ ਵਿਰਲਾ ਹੈ ਜੋ ਤੈਨੂੰ ਵੱਡਾ ਆਖੇਗਾ, ਕੇਵਲ ਤੇਰੇ ਗੁਣਾਂ ਦਾ ਹੀ ਗਾਇਨ ਕਰੇਗਾ। ਕਰੋੜਾਂ ਵਿੱਚੋਂ ਕਿਸੇ ਇੱਕ ਦੀ ਗਾਥਾ ਐਸੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ, ਜਿਸ ਨੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਹੀ ਆਪਣਾ ਮੂਲ ਮੰਨਿਆ ਹੈ, ਆਧਾਰ ਮੰਨਿਆ। ਆਨੰਦ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ, ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਕਿਰਪਾ ਕਰਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ। ਆਧਾਰ ਮੂਲ ਧੁਰਾ। ਇਹ ਬੰਦੇ ਤੇਰੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਮੂਲ ਮੁੱਢ ਆਧਾਰ ਕੀ ਹੈ? ਸਾਚਾ ਨਾਮ। ਸੱਚ ਨਾਮ ਆਧਾਰ ਮੇਰਾ, ਇਹੀ ਮੇਰਾ ਮੂਲ ਹੈ, ਇਹੀ ਮੇਰਾ ਆਧਾਰ ਹੈ, ਇਹੀ ਮੇਰਾ ਆਸਰਾ ਹੈ। ਇਸ ਮੂਲ ਕਰਕੇ ਤ੍ਰਿਸ਼ਨਾ, ਤ੍ਰਿਖਾ, ਭੁੱਖ ਇਹ ਦੂਰ ਹੁੰਦੀ ਹੈ। ਗੁਰੂ ਅਮਰਦਾਸ ਕਹਿੰਦੇ ਜਿਨ ਭੁੱਖਾਂ ਸਭ ਗਵਾਈਆਂ। ਭੁੱਖ ਦੇ ਕਈ ਰੂਪ ਨੇ, ਕਈ ਰੰਗ ਨੇ, ਕਈ ਪ੍ਰਕਾਰ ਦੀ ਭੁੱਖ ਹੈ। ਇੱਕ ਸਰੀਰ ਦੀ ਭੁੱਖ ਹੈ, ਭੋਜਨ ਦੀ ਭੁੱਖ ਹੈ, ਪਾਣੀ ਦੀ ਪਿਆਸ ਹੈ, ਲੇਕਿਨ ਪਾਤਸ਼ਾਹ ਕਹਿੰਦੇ ਮਨ ਦੀਆਂ ਆਪਣੀਆਂ ਭੁੱਖਾਂ ਹਨ, ਮਨ ਦੀ ਆਪਣੀ ਪਿਆਸ ਹੈ। ਇਹ ਸਰੀਰ ਦੀ ਭੁੱਖ ਦੀ ਤਾਂ ਕੋਈ ਸੀਮਾ ਹੈ, ਕੋਈ ਹੱਦ ਬੰਨਾ ਹੈ। ਤ੍ਰਿਸ਼ਨਾਲੂ ਮਨ ਦੀ ਕੋਈ ਸੀਮਾ ਨਹੀਂ ਹੈ, ਮਨ ਦੀ ਭੁੱਖ ਦੀ ਕੋਈ ਸੀਮਾ ਨਹੀਂ ਹੈ। ਔਰ ਇਹਦੇ ਰੂਪ ਵੱਖੋ ਵੱਖਰੇ। ਕਿਸੇ ਦੇ ਮਨ ਨੂੰ ਇਸ ਦੁਨਿਆਵੀ ਪਦਾਰਥਾਂ ਦੀ ਭੁੱਖ ਹੈ, ਕਿਸੇ ਨੂੰ ਆਪਣਾ ਨਾਮ ਵੱਡਾ ਕਰਨ ਦੀ ਭੁੱਖ ਹੈ, ਕਿਸੇ ਨੂੰ ਕਿਸੇ ਅਹੁਦੇ ਰੁਤਬੇ ਦੀ ਭੁੱਖ ਹੈ, ਕਿਸੇ ਨੂੰ ਦੁਨਿਆਵੀ ਰੰਗ ਤਮਾਸ਼ੇ ਦੇਖਣ ਦੀ ਭੁੱਖ ਹੈ, ਰੰਗ ਰਲੀਆਂ ਦੀ ਭੁੱਖ ਹੈ। ਭੁੱਖ ਦੇ ਕਈ ਰੂਪ ਨੇ, ਕਈ ਤਰੀਕਿਆਂ ਦੀ ਭੁੱਖ ਜੋ ਮਨ ਨੂੰ ਵਿਆਪਦੀ ਹੈ। ਇੱਕ ਤੇਰਾ ਨਾਮ ਹੈ ਜੋ ਸਾਡਾ ਮੂਲ ਹੈ, ਸਾਡਾ ਆਧਾਰ ਹੈ, ਜੋ ਨਿਰੋਲ ਸੱਚ ਹੈ। ਸੱਚ ਉਂਜ ਸੱਚ ਉਸ ਨੂੰ ਕਹਿੰਦੇ ਨੇ ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ, ਜਿਸ ਵਿੱਚ ਕੋਈ ਖੋਟ ਨਾ ਹੋਵੇ। ਬਾਣੀ ਨੇ ਉਹਨੂੰ ਸੱਚ ਆਖਿਆ। ਸੱਚ ਕੀ ਹੈ? ਜਿਸ ਵਿੱਚ ਰੰਚਕ ਮਾਤਰ ਵੀ ਖੋਟ ਨਾ ਹੋਵੇ, ਰੰਚਕ ਮਾਤਰ ਵੀ ਮਿਲਾਵਟ ਨਾ ਹੋਵੇ, ਉਹ ਹੈ ਸੱਚ। ਉਹੀ ਨਾਮ ਹੈ, ਉਹੀ ਸਾਡਾ ਆਧਾਰ ਹੈ।
ਕਰ ਸ਼ਾਂਤ ਸੁੱਖ ਮਨ ਆਏ ਵਸਿਆ। ਉਹਦੇ ਕਰਕੇ ਸਾਡੇ ਮਨ ਵਿੱਚ ਸ਼ਾਂਤੀ ਆਉਂਦੀ ਹੈ, ਤ੍ਰਿਪਤੀ ਆਉਂਦੀ ਹੈ, ਸੰਤੋਖ ਆਉਂਦਾ। ਕਦੋਂ? ਜਦੋਂ ਉਹ ਮਨ ਵਿੱਚ ਆ ਕੇ ਵਸ ਜਾਏ। ਗੁਰੂ ਅਮਰਦਾਸ ਜੀ ਕਹਿੰਦੇ, ਮੈਂ ਫਿਰ ਐਸੇ ਗੁਰੂ ਤੋਂ ਹਮੇਸ਼ਾ ਹੀ ਕੁਰਬਾਨ ਜਾਂਦਾ, ਐਸੇ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਗੁਰੂ ਵਿਟਹੋਂ ਦਾ ਭਾਵ ਕੀ ਹੈ? ਗੁਰੂ ਤੋਂ, ਵਿਟਹੋਂ ਸ਼ਬਦ ਬਾਣੀ ਵਿੱਚ ਆਉਂਦਾ ਵਾਰ ਵਾਰ। ਗੁਰੂ ਵਿਟਹੋਂ ਦਾ ਭਾਵ ਹੈ ਗੁਰੂ ਤੋਂ ਸਦਾ ਹੀ ਕੁਰਬਾਨ ਹਾਂ। ਜਿਨ ਇੱਛਾ ਸਭ ਪੁਜਾਈਆਂ, ਜਿਸ ਗੁਰੂ ਨੇ ਆਪਣੇ ਨਾਮ ਦੀ ਦਾਤ ਦੇ ਕੇ, ਆਪਣੇ ਨਾਮ ਦੀ ਬਰਕਤ ਦੇ ਕੇ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਮੁੱਖ ਵਾਕ ਵਿੱਚ ਗੁਰੂ ਅਰਜਨ ਦੇਵ ਕਹਿੰਦੇ, ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਕਤ ਨਰ ਥੀਵੇ। ਦੂਜਾ ਰੂਪ ਹੈ ਸਾਕਤ ਦਾ, ਜੋ ਖੁਆਰ ਹੈ। ਸਾਕਤ ਕਿਹਨੂੰ ਕਹਿੰਦੇ? ਬੇਮੁੱਖ। ਇੱਕ ਤੇ ਉਹ ਹੈ ਜੋ ਆਤਮਿਕ ਸੁੱਖ ਵਿੱਚ ਹੈ, ਆਤਮਿਕ ਆਨੰਦ ਵਿੱਚ ਹੈ। ਗੁਰੂ ਅਰਜਨ ਦੇਵ ਕਹਿੰਦੇ, ਦੂਜੇ ਪਾਸੇ ਉਲਟਾ ਜੀਵਨ ਹੈ ਸਾਕਤ ਦਾ, ਮਰ ਖੁਆਰ ਸਾਕਤ। ਸਾਕਤ ਖੁਆਰ ਹੈ, ਉਹ ਆਤਮਿਕ ਜੀਵਨ ਤੋਂ ਮਰਿਆ ਹੋਇਆ ਹੈ। ਨਰ ਥੀਵੇ, ਐਸਾ ਨਰ ਕੀ ਹੈ? ਇਹ ਸਾਰੇ ਫੰਦੇ ਉਸ ਨੂੰ ਲੱਗੇ ਹੋਏ ਨੇ। ਰਾਮ ਨਾਮ ਹੋਵਾ ਰਖਵਾਰਾ। ਹੇ ਰਾਮ, ਹੇ ਪ੍ਰਭੂ, ਹੇ ਪਰਮਾਤਮਾ, ਇੱਕ ਤੇਰਾ ਨਾਮ ਹੈ ਜੋ ਰੱਖਿਆ ਕਰਦਾ ਹੈ, ਜੋ ਰਖਵਾਲੀ ਕਰਦਾ ਹੈ। ਰਖਵਾਰਾ, ਰਖਵਾਰਾ ਰਖਵਾਲੀ ਕਰਨ ਵਾਲੇ ਨੂੰ ਆਖਦੇ ਨੇ, ਰੱਖਿਆ ਕਰਨ ਵਾਲੇ ਨੂੰ ਰਖਵਾਰਾ ਕਹਿੰਦੇ ਨੇ। ਜਿਵੇਂ ਆਪਾਂ ਦੇਖੇ ਨਾ, ਕਿਸੇ ਨੇ ਆਪਣੇ ਖੇਤ ਦਾ ਰਖਵਾਲਾ ਬਿਠਾਇਆ ਹੋਇਆ, ਕਿਸੇ ਨੇ ਆਪਣੀ ਹੱਡੀ ਦਾ ਰਖਵਾਲਾ ਬਣਾਇਆ ਰੱਖਿਆ ਹੋਇਆ, ਕਿਸੇ ਨੇ ਆਪਣੇ ਘਰ ਦੀ ਰੱਖਿਆ ਰਖਵਾਲੀ ਕਰਨ ਵਾਸਤੇ ਕਿਸੇ ਨੂੰ ਬਿਠਾਇਆ ਹੋਇਆ। ਹੇ ਪਰਮਾਤਮਾ, ਤੂੰ ਇੱਕ ਐਸਾ ਰੱਖਿਆ ਕਰਨ ਵਾਲਾ ਰਖਵਾਲਾ ਹੈ ਜੋ ਸਾਰਿਆਂ ਦੀ ਹੀ ਰੱਖਿਆ ਕਰ ਰਿਹਾ। ਸਭ ਦੀ ਰੱਖਿਆ ਤੇਰੇ ਤੋਂ ਹੀ ਹੋ ਰਹੀ ਹੈ। ਤੇਰਾ ਨਾਮ ਸਾਡਾ ਰਖਵਾਲਾ ਹੈ। ਰਾਮ ਨਾਮ ਹੋਵਾ ਰਖਵਾਰਾ। ਝੱਖ ਮਾਰੋ ਸਾਕਤ ਵਿਚਾਰਾ। ਫਿਰ ਸਾਕਤ ਦੀ ਗੱਲ ਹੈ। ਇੱਕ ਤੇ ਉਹ ਹੈ ਜਿਸ ਨੇ ਨਾਮ ਨੂੰ ਆਧਾਰ ਬਣਾਇਆ ਹੈ, ਨਾਮ ਉਹਦੀ ਰੱਖਿਆ ਰਖਵਾਲੀ ਕਰਦਾ। ਦੂਜਾ ਕੌਣ ਹੈ? ਸਾਕਤ। ਝੱਖ ਮਾਰੋ ਦਾ ਭਾਵ ਕੀ ਹੈ? ਵਿਅਰਥ ਹੀ ਉਲਝਦਾ ਰਹਿਣਾ, ਝਗੜਾਲੂ। ਸਾਕਤ ਬੰਦਾ, ਬਾਣੀ ਕਹਿੰਦੀ ਬੇਮੁਖ ਬੰਦਾ, ਗੁਰੂ ਤੋਂ ਹੀਣਾ ਬੰਦਾ, ਕੁਰਜਦਾ ਹੀ ਰਹਿੰਦਾ, ਸੜਦਾ ਹੀ ਰਹਿੰਦਾ। ਜਿਵੇਂ ਗੁੱਝੀ ਜਿਹੀ ਅੱਗ ਹੁੰਦੀ ਹੈ, ਕੋਲੇ ਬਣਾਉਣ ਵਾਸਤੇ ਉਸ ਗੁੱਝੀ ਅੱਗ ਦੀ ਵਰਤੋਂ ਕੀਤੀ ਜਾਂਦੀ ਹੈ। ਲੱਕੜਾਂ ਦੇ ਵੱਡੇ ਢੇਰ ਨੂੰ ਲਾ ਕੇ ਉੱਤੇ ਮਿੱਟੀ ਦਾ ਲੇਪ ਕਰਕੇ ਉਹਨੂੰ ਅੱਗ ਦੀ ਚੰਗਿਆੜੀ ਲਾਈ ਜਾਂਦੀ ਹੈ। ਉਹ ਜਿਹੜੀ ਅੱਗ ਹੈ ਹੌਲੀ ਹੌਲੀ ਹੌਲੀ ਹੌਲੀ ਸੁਲਗਦੀ ਰਹਿੰਦੀ ਹੈ, ਅੰਦਰੋਂ ਅੰਦਰੀ ਉਸ ਲੱਕੜ ਨੂੰ ਸਾੜ ਕੇ ਕੋਲੇ ਬਣਾ ਦਿੰਦੀ ਹੈ। ਗੁੱਝੀ ਭਾਅ ਜਿਸ ਨੂੰ ਬਾਣੀ ਦੇ ਵਿੱਚ ਲਿਖੀ ਹੈ, ਕਿੱਜ ਨਾ ਬੁੱਝੈ ਕਿੱਜ ਨਾ ਸੁੱਝੈ, ਦੁਨੀਆਂ ਗੁੱਝੀ ਭਾ, ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾਂ ਆਹੀ। ਇਹ ਬਾਣੀ ਦਾ ਬੋਲ ਹੈ। ਇੱਕ ਤੇ ਉਹ ਅੱਗ ਹੈ ਜਿਹੜੀ ਸਾਨੂੰ ਇਹਨਾਂ ਅੱਖਾਂ ਦੇ ਰਾਹੀਂ ਦਿਸਦੀ ਹੈ, ਦਿਖਾਈ ਦਿੰਦੀ ਹੈ। ਦਿਸਦੀ ਹੋਈ ਅੱਗ ਤੋਂ ਤੇ ਕੋਈ ਬਚ ਜਾਏਗਾ, ਸਾਵਧਾਨ ਹੋ ਜਾਏਗਾ। ਇੱਕ ਅਣਡਿੱਠੀ ਹੈ, ਦਿਖਾਈ ਨਹੀਂ ਦਿੰਦੀ, ਉਹਨੂੰ ਗੁੱਝੀ ਅੱਗ ਆਖਦੇ ਹਾਂ।
ਉਹ ਜਿਹੜੀ ਗੁੱਝੀ ਅੱਗ ਹੈ ਉਹ ਭੁਲੇਖਾ ਭਾਊ ਹੁੰਦੀ ਹੈ, ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਉਹਦੇ ਵਿੱਚ ਸੜ ਜਾਂਦਾ ਰਾਖ ਹੋ ਜਾਂਦਾ। ਇਹ ਕੋਲੇ ਬਣਾਉਣ ਵਾਲੀ ਅੱਗ ਗੁੱਝੀ ਅੱਗ ਹੁੰਦੀ ਹੈ, ਉਹ ਕਿਸੇ ਨੂੰ ਦਿਸਦੀ ਨਹੀਂ, ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਕੋਲੇ ਬਣਾਏ ਜਾਂਦੇ ਸਨ, ਤਿਆਰ ਕੀਤੇ ਜਾਂਦੇ ਸਨ, ਜ਼ਮੀਨ ਦੇ ਵਿੱਚ ਵੱਡਾ ਟੋਇਆ ਪੁੱਟ ਦਿੰਦੇ ਸੀ, ਉਹਦੇ ਵਿੱਚ ਲੱਕੜਾਂ ਵੱਡੀ ਮਿਕਦਾਰ ਵਿੱਚ ਪਾ ਕੇ ਸੁੱਟ ਕੇ ਉੱਤੇ ਮਿੱਟੀ ਪਾਈ ਜਾਂਦੀ ਸੀ, ਲੇਪ ਕਰ ਦਿੱਤਾ ਜਾਂਦਾ ਸੀ ਅਤੇ ਟੋਏ ਵਿੱਚ ਰੱਖੀਆਂ ਹੋਈਆਂ ਲੱਕੜਾਂ ਨੂੰ ਅੱਗ ਦਾ ਅੰਗਿਆਰ ਲਾ ਦਿੱਤਾ ਜਾਂਦਾ ਸੀ। ਉਹ ਸਮਾਂ ਲੱਗਦਾ ਸੀ, ਹੌਲੀ ਹੌਲੀ ਹੌਲੀ ਹੌਲੀ ਅੱਗ ਸੁਲਗਦੀ ਸੁਲਗਦੀ ਸੁਲਗਦੀ ਸੁਲਗਦੀ। ਲਾਟ ਦੇ ਰੂਪ ਵਿੱਚ ਨਹੀਂ ਸੀ ਹੁੰਦੀ, ਧੁਖਦੀ ਹੁੰਦੀ ਸੀ। ਧੁੱਖ ਹੈ ਜੋ ਮਿਲੀ, ਕਾਰਨ ਤਿੰਨਾ ਮਾਂ ਪੇਰੀ। ਮਿਲੀ ਦਾ ਭਾਵ ਕੀ ਹੈ, ਮਿਲੀ ਰੂੜੀ ਦੀ ਅੱਗ, ਉਹ ਵੀ ਧੁੱਖਦੀ ਹੈ, ਉਹਦੀਆਂ ਵੀ ਲਾਟਾਂ ਨਹੀਂ ਹੁੰਦੀਆਂ। ਪਾਤਸ਼ਾਹ ਕਹਿੰਦੇ ਨੇ ਸਖਤ ਬੰਦਾ, ਈਰਖਾਲੂ ਬੰਦਾ, ਨਿੰਦਕ ਬੰਦਾ ਝੱਖ ਮਾਰੋਂ ਸਖਤ ਵਿਚਾਰਾ। ਉਹਦੇ ਕੋਲੇ ਹੋਰ ਕੁਝ ਹੈ ਨਹੀਂ, ਸੁਲਗਦੀ ਹੋਈ ਈਰਖਾ ਦੀ, ਕ੍ਰੋਧ ਦੀ, ਦਵੈਸ਼ ਭਾਵਨਾ ਦੀ ਉਹਦੇ ਅੰਦਰ ਅੱਗ ਹੈ। ਪਾਤਸ਼ਾਹ ਕਹਿੰਦੇ ਉਹ ਇਸ ਅੱਗ ਵਿੱਚ ਹਰ ਵੇਲੇ ਹੀ ਸੜਦਾ ਹੈ, ਹਰ ਵੇਲੇ ਹੀ ਸੁਲਗਦਾ ਰਹਿੰਦਾ। ਨਿੰਦਾ ਕਰ ਕਰ ਪਚੈ ਕਨੇਰੇ, ਨਿੰਦਾ ਕਰਨੀ ਵੀ ਅੱਗ ਹੈ, ਕਿਸੇ ਦੀ ਬੁਰਿਆਈ ਕਰਨੀ, ਕਿਸੇ ਦੀ ਬੁਰਿਆਈ ਨਿੰਦਾ ਕਰਨੀ, ਮਾਨੋ ਇਹ ਵੀ ਇੱਕ ਗੁੱਝੀ ਭਾਅ ਹੈ, ਗੁੱਝੀ ਅੱਗ ਹੈ। ਇਸ ਅੱਗ ਵਿੱਚ ਤਾਂ ਹਨੇਰੇ ਪਚ ਗਏ, ਪਚਿਆਂ ਦਾ ਭਾਵ ਸੜ ਗਏ, ਹਨੇਰੇ ਦਾ ਭਾਵ ਹੈ ਘਣੇ ਬਹੁਤ ਜ਼ਿਆਦਾ। ਦੂਜੇ ਨੂੰ ਨੀਵਾਂ ਕਰਨਾ, ਉਹਦੀ ਨਿੰਦਾ ਕਰਨੀ, ਉਹਦੀ ਬੁਰਿਆਈ ਕਰਨੀ, ਇਹ ਤਾਂ ਮਨੁੱਖ ਮਾਤਰ ਜੀਵ ਦਾ ਸੁਭਾਅ ਬਣ ਗਿਆ ਹੈ। ਹਰ ਬੰਦਾ ਕਿਸੇ ਦੀ ਬੁਰਿਆਈ ਕਰ ਰਿਹਾ ਹੈ, ਕਿਸੇ ਨਾ ਕਿਸੇ ਦੀ ਨਿੰਦਾ ਕਰ ਰਿਹਾ ਹੈ। ਇਸ ਅੱਗ ਦੇ ਵਿੱਚ ਕਈ ਭੱਜ ਗਏ, ਕਈ ਸੜ ਗਏ, ਕਈ ਰਾਖ ਹੋ ਗਏ। ਇਸ ਅੱਗ ਤੋਂ ਤਾਂ ਕੋਈ ਵਿਰਲਾ ਜੀਵ ਹੀ ਬਚਿਆ, ਕਰੋੜਾਂ ਵਿੱਚੋਂ ਕੋਈ ਬਚਦਾ ਹੈ ਜਿਹਦੇ ਕੋਲ ਗੁਰੂ ਦੇ ਨਾਮ ਦਾ ਠੰਡਾ ਜਲ, ਸ਼ੀਤਲ ਜਲ ਹੈ, ਬਾਣੀ ਰੂਪੀ ਸ਼ਬਦ ਦਾ ਜਲ ਹੈ। ਨਿੰਦਾ ਰੂਪੀ ਅੱਗ ਤੋਂ ਗੁਰੂ ਦੇ ਬਚਨ ਰੂਪੀ ਨਾਮ ਦੇ ਜਲ ਦੇ ਰਾਹੀਂ ਹੀ ਬਚਿਆ ਜਾ ਸਕਦਾ ਹੈ, ਨਹੀਂ ਤੇ ਨਹੀਂ ਬਚਿਆ ਜਾ ਸਕਦਾ। ਨਿੰਦਾ ਕਰ ਕਰ ਪਚੈ ਹਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ। ਮ੍ਰਿਤਕ ਉਹ ਮੌਤ ਜੋ ਆਤਮਕ ਮੌਤ ਹੈ, ਮਾਨਸਿਕ ਤਲ ਤੋਂ। ਫਾਸ ਦਾ ਭਾਵ ਹੈ ਫੰਦਾ, ਗਲੈ ਦਾ ਭਾਵ ਹੈ ਗਲ ਵਿੱਚ, ਸਿਰ ਪੈਰੇ ਦਾ ਭਾਵ ਹੈ ਸਿਰ ਤੋਂ ਪੈਰ ਤੱਕ, ਸਿਰ ਤੋਂ ਪੈਰਾਂ ਤੱਕ ਇਸ ਦੀ ਉੱਪਰ ਮ੍ਰਿਤਕ ਦਾ ਆਤਮਕ ਮੌਤ ਮਰਨ ਦਾ ਫੰਦਾ ਲੱਗਾ ਹੋਇਆ। ਸਿਰ ਤੋਂ ਪੈਰਾਂ ਤੱਕ ਜਿੰਨੇ ਵੀ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਇਹ ਕਰਮ ਇੰਦਰੇ ਗਿਆਨ ਇੰਦਰੇ ਸਾਰਿਆਂ ਨੂੰ ਕੋਈ ਨਾ ਕੋਈ ਫੰਦਾ ਲੱਗਾ ਹੋਇਆ, ਫਾਸੀ ਫਾਹੀ ਲੱਗੀ ਹੋਈ ਹੈ। ਜਿਵੇਂ ਸ਼ਿਕਾਰੀ ਬੰਦਾ ਵੱਡੇ ਵੱਡੇ ਬਲਸ਼ਾਲੀ ਪਸ਼ੂਆਂ ਨੂੰ ਫੜਨ ਵਾਸਤੇ ਕਿਸੇ ਜੁੱਤੀ ਦੇ ਰਾਹੀਂ ਉਹਨਾਂ ਦੇ ਗਲ ਵਿੱਚ, ਉਹਨਾਂ ਦੇ ਪੈਰਾਂ ਵਿੱਚ ਫੰਦਾ ਪਾ ਦਿੰਦਾ, ਜਾਂ ਜਾਲ ਲਾ ਕੇ ਪੰਛੀਆਂ ਨੂੰ ਪਕੜਨ ਵਾਲੇ ਸ਼ਿਕਾਰੀ ਪੰਛੀ ਫੜ ਲੈਂਦੇ ਨੇ, ਚੋਗਾ ਪਾ ਕੇ ਉੱਤੇ ਜਾਲ ਲਾ ਦਿੰਦੇ ਨੇ। ਉਸ ਚੋਗੇ ਦੇ ਭੁਲੇਖੇ ਵਿੱਚ ਅਣਗਿਣਤ ਪੰਛੀ ਉਸ ਜਾਲ ਦੇ ਉੱਪਰ ਆ ਕੇ ਬੈਠ ਜਾਂਦੇ ਨੇ, ਫਿਰ ਉਸ ਫੰਦੇ ਦੇ ਵਿੱਚ ਫਸ ਜਾਂਦੇ ਹਨ। ਇੰਨਾ ਜ਼ਿਆਦਾ ਫਸਦੇ ਨੇ, ਫਿਰ ਉੱਡ ਨਹੀਂ ਸਕਦੇ। ਮ੍ਰਿਤਕ ਫਾਸ ਗਲੈ ਸਿਰ ਪੈਰੈ, ਸਿਰ ਤੋਂ ਪੈਰਾਂ ਤੱਕ। ਸਖਤ ਬੰਦੇ ਨੂੰ ਤੇ ਮਾਨੋ ਫੰਦਾ ਪਿਆ, ਪੈਰਾਂ ਨੂੰ ਵੀ, ਹੱਥਾਂ ਨੂੰ ਵੀ, ਨੱਕ ਨੂੰ ਵੀ, ਜੀਭਾਂ ਨੂੰ ਵੀ,
ਕੰਨਾਂ ਨੂੰ ਵੀ ਨੇਤਰਾਂ ਨੂੰ ਸਰੀਰ ਦੇ ਇੱਕ ਇੱਕ ਅੰਗ ਨੂੰ ਫੰਦਾ ਫਸਿਆ ਹੋਇਆ ਹੈ, ਫਾਸੀ ਲੱਗੀ ਹੋਈ ਹੈ। ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਬੋਲ ਹੈ ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਦਰ ਵੀ ਬਚਨ ਆਉਂਦੇ ਨੇ, ਬਾਣੀ ਦੇ ਵਿੱਚ ਵੀ ਅਤੇ ਭਾਈ ਗੁਰਦਾਸ ਦੀ ਬਾਣੀ ਵੀ ਬਾਣੀ ਦਾ ਹੀ ਬਦਲਿਆ ਰੂਪ ਹੈ, ਬਾਣੀ ਦੀ ਹੀ ਵਿਆਖਿਆ ਹੈ, ਬਾਣੀ ਦੇ ਹੀ ਬੋਲ ਉਹਦੇ ਵਿੱਚ ਬਦਲਵੇਂ ਰੂਪ ਵਿੱਚ ਆਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀਂ ਦੇਖ ਨਾ ਰਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨ ਰਜੀਆ ਕਰ ਭੋਗ ਬਿਲਾਸੇ, ਨੱਕ ਨ ਰਜਾ ਵਾਸ ਲੈ ਦੁਰਗੰਧ ਸੁਵਾਸੇ। ਜੇ ਇਸ ਹੁਕਮਨਾਮੇ ਦੇ ਇਹਨਾਂ ਬੋਲਾਂ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਸਿਰ ਤੋਂ ਪੈਰਾਂ ਤੱਕ ਇਹਨੂੰ ਕੋਈ ਨਾ ਕੋਈ ਫੰਦਾ ਲੱਗਾ ਹੋਇਆ ਹੈ, ਸਿਰ ਤੋਂ ਪੈਰਾਂ ਤੱਕ ਤੇ ਸਾਡੇ ਸਰੀਰ ਦੇ ਅੰਗ ਹਨ, ਗਿਆਨ ਇੰਦਰੇ ਹਨ, ਕਰਮ ਇੰਦਰੇ ਹਨ, ਅੱਖਾਂ ਨੂੰ ਵੀ ਫੰਦਾ ਲੱਗਾ ਹੈ, ਭਾਈ ਗੁਰਦਾਸ ਕਹਿੰਦੇ ਨੱਕ ਨੂੰ ਵੀ ਲੱਗਾ ਹੈ, ਕੰਨਾਂ ਨੂੰ ਵੀ ਲੱਗਾ ਹੈ, ਜੀਭਾਂ ਨੂੰ ਵੀ ਲੱਗਾ ਹੈ। ਰੰਗ ਤਮਾਸ਼ੇ ਦੇਖਣ ਦੀ ਜਿਹੜੀ ਭਾਵਨਾ ਹੈ ਇਹ ਫੰਦਾ ਅੱਖਾਂ ਨੂੰ ਲੱਗਾ ਹੋਇਆ, ਅੱਖੀਂ ਦੇਖਣ ਰਜੀਆਂ ਬਹੁ ਰੰਗ ਤਮਾਸ਼ੇ, ਕੰਨਾਂ ਨੂੰ ਵੀ ਫਾਸੀ ਲੱਗੀ ਹੋਈ ਹੈ, ਫੰਦਾ ਲੱਗਾ ਹੋਇਆ, ਉਸਤਤ ਆਪਣੀ ਨਿੰਦਾ ਕਿਸੇ ਦੀ, ਇਹ ਕੰਨਾਂ ਦੇ ਨਾਲ ਸੁਣਦਾ ਵਿਸ਼ਾ, ਆਪਣੀ ਉਸਤਤ ਹੋਵੇ, ਆਪਣੀ ਸਿਫਤ ਸਲਾਹ ਹੋਵੇ, ਬੁਰਿਆਈ ਕਿਸੇ ਦੀ ਹੋਵੇ, ਨਿੰਦਾ ਕਿਸੇ ਦੀ ਹੋਵੇ, ਇਹ ਕੰਨਾਂ ਦਾ ਰੋਗ ਹੈ, ਕੰਨਾਂ ਨੂੰ ਲੱਗੀ ਹੋਈ ਫਾਸੀ। ਰੋਵਣ ਤੇ ਹਾਸੇ, ਸਾਦੀ ਜੀਭ, ਸਾਦੀ ਦਾ ਭਾਵ ਹੈ ਰਸ ਚਸਕੇ ਸਵਾਦ, ਇਹ ਜੀਭ ਨੂੰ ਫਾਸੀ ਲੱਗੀ ਹੋਈ ਹੈ। ਕਰ ਭੋਗ ਬਿਲਾਸੇ, ਨੱਕ ਨਾ ਰਜਾ ਵਾਸ ਲੈ, ਨੱਕ ਨੂੰ ਕੀ ਫੰਦਾ ਲੱਗਾ ਹੋਇਆ ਹੈ, ਵਾਸ਼ਨਾ ਦਾ, ਸੁਗੰਧੀ ਦਾ, ਜਿਹੜਾ ਖਾਸ ਕਰਕੇ ਭੋਰੇ ਵਿੱਚ ਪਾਇਆ ਜਾਂਦਾ, ਫੁੱਲ ਦੀ ਸੁਗੰਧੀ ਲੈਣ ਦੀ ਆਦਤ ਹੀ ਉਹਦੀ ਮੌਤ ਦਾ ਕਾਰਨ ਬਣਦੀ ਹੈ। ਦੁਰਗੰਧ ਸਵਾਸੇ, ਅੱਗੇ ਭਾਈ ਗੁਰਦਾਸ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਤ੍ਰਿਪਤ ਨਹੀਂ ਹੋ ਸਕਦਾ ਕੋਈ ਕੂੜ ਦੇ ਆਸਰੇ, ਝੂਠ ਦੇ ਆਸਰੇ। ਪ੍ਰਵਾਸੇ ਦਾ ਭਾਵ ਹੈ ਆਸਰਾ, ਭਰੋਸਾ, ਵਿਸ਼ਵਾਸ। ਕੂੜ ਦੇ ਆਸਰੇ ਕਰਕੇ ਕੋਈ ਰੱਜ ਨਹੀਂ ਸਕਦਾ, ਕੋਈ ਤ੍ਰਿਪਤ ਨਹੀਂ ਹੋ ਸਕਦਾ। ਅੰਤ ਵਿੱਚ ਨਿਚੋੜ ਵਿੱਚ ਭਾਈ ਗੁਰਦਾਸ ਕਹਿੰਦੇ ਪੀਰ ਮੁਰੀਦਾਂ ਪਿਰ ਹੜੀ ਸੱਚੀ ਰਹਿ ਰਾਸੇ, ਇੱਕ ਰੱਬ ਦੇ ਦਰ ਦਾ ਪੀਰ ਹੈ, ਇੱਕ ਪ੍ਰਭੂ ਦੇ ਦਰ ਦਾ ਮੁਰੀਦ ਹੈ। ਪਿਰਹੜੀ ਦਾ ਭਾਵ ਹੈ ਸੱਚੀ ਪ੍ਰੀਤ ਹੁੰਦੀ, ਜਿਸ ਨੂੰ ਉਹਨੂੰ ਹੀ ਪੀਰ ਕਹਿੰਦੇ ਨੇ, ਪਿਰਹੜੀ ਪ੍ਰੀਤ। ਖੁਦਾ ਦੇ ਦਰ ਦਾ ਕੋਈ ਪੀਰ, ਖੁਦਾ ਦੇ ਦਰ ਦਾ ਕੋਈ ਮੁਰੀਦ, ਜਿਸ ਦੀ ਸੱਚੀ ਪ੍ਰੀਤ ਹੈ, ਸੱਚੀ ਪਿਰਹੜੀ ਹੈ, ਰਹਿ ਰਾਸੇ, ਉਹ ਮਾਨੋ ਉਸ ਦੀ ਜ਼ਿੰਦਗੀ ਦੀ ਰਾਸ ਪੂੰਜੀ ਹੈ। ਰਹਿ ਰਾਸੇ ਦਾ ਭਾਵ ਹੈ ਰਾਸ ਪੂੰਜੀ, ਰਾਸ ਪੂੰਜੀ ਦਾ ਭਾਵ ਕੀ ਹੈ, ਧਨ ਦੌਲਤ। ਉਹ ਕਿਹੜੀ ਰਾਸ ਪੂੰਜੀ, ਉਹ ਕਿਹੜਾ ਧਨ ਦੌਲਤ ਜੋ ਗਵਾਚਦਾ ਨਹੀਂ, ਜੋ ਚੋਰੀ ਨਹੀਂ ਹੁੰਦਾ, ਜਿਸ ਵਿੱਚ ਖੋਟ ਨਹੀਂ ਹੁੰਦੀ, ਉਸ ਨਾਮ ਧਨ ਦੀ, ਉਸ ਰਹਿ ਰਾਸ ਦੀ, ਉਸ ਸੱਚੀ ਰਾਸ਼ੀ ਦੀ ਗੱਲ ਕੀਤੀ ਹੈ। ਰਹਿ ਰਾਸ ਦਾ ਭਾਵ ਹੈ ਰਾਸ਼ੀ, ਰਾਸ਼ੀ ਧਨ ਨੂੰ ਕਹਿੰਦੇ ਨੇ। ਰਹਿ ਰਾਸ ਦੇ ਉਂਝ ਤੇ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ, ਮੂਲ ਰੂਪ ਵਿੱਚ ਇਸ ਦਾ ਅਰਥ ਉਹ ਖਜ਼ਾਨਾ ਕੀਤਾ ਹੈ ਜਿਸ ਵਿੱਚ ਸੱਚੇ ਨਾਮ ਦਾ ਮਾਲ ਧਨ ਹੈ। ਉਹ ਸੱਚੇ ਨਾਮ ਦਾ ਮਾਲ ਧਨ ਕੀ ਹੈ, ਜਿਹਦਾ ਜ਼ਿਕਰ ਬਾਣੀ ਕਰਦੀ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਈ। ਅਖੁੱਟ ਰੰਚਕ ਮਾਤਰ ਵੀ ਇਹਦੇ ਵਿੱਚ ਮਿਲਾਵਟ ਨਹੀਂ, ਖੋਟ ਨਹੀਂ, ਕੇਵਲ ਖੋਟ ਹੀ ਨਹੀਂ, ਗਵਾਚਦਾ ਵੀ ਨਹੀਂ, ਇਹ ਕਦੇ ਚੋਰੀ ਵੀ ਨਹੀਂ ਹੁੰਦਾ। ਨਾਮ ਇੱਕ ਉਹ ਖਜ਼ਾਨਾ ਹੈ, ਜਿਸ ਬੰਦੇ ਨੂੰ ਮਿਲ ਜਾਏ ਉਹ ਫਿਰ ਰਹਿੰਦੇ ਸਵਾਸਾਂ ਤੱਕ ਉਹਦੇ ਨਾਲ ਜਾਂਦਾ ਹੈ, ਨਾਮ ਧਨ ਨੂੰ, ਬਾਣੀ ਦੇ ਧਨ ਨੂੰ। ਇਸੇ ਕਰਕੇ
ਸੱਚਾ ਧਨ ਆਖੀਏ, ਸੱਚਾ ਧਨ ਇਹ ਗਵਾਚਦਾ ਨਹੀਂ, ਇਹ ਸਾਡੇ ਤੋਂ ਕਦੇ ਦੂਰ ਨਹੀਂ ਹੁੰਦਾ, ਇਹਨੂੰ ਕੋਈ ਖੋਹ ਨਹੀਂ ਸਕਦਾ, ਇਹਨੂੰ ਕਿਸੇ ਤਸੌਰੀ ਵਿੱਚ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਪੈਂਦੀ। ਇਹ ਹਿਰਦੇ ਦੀ ਪੂੰਜੀ ਹੈ, ਭਗਤਾਂ ਦੇ ਹਿਰਦੇ ਵਿੱਚ ਇਹ ਹਰ ਵੇਲੇ ਟਿੱਕੀ ਰਹਿੰਦੀ ਹੈ। ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰੂ ਕਹਿੰਦੇ, ਕਹੋ ਨਾਨਕ ਜਪੈ ਜਨ ਨਾਮ, ਹੇ ਨਾਨਕ ਆਖ ਜਿਹੜੇ ਜਨ ਤੇਰਾ ਨਾਮ ਜਪਦੇ ਨੇ, ਤਾਕੈ ਨਿਕਟ ਨਾ ਆਵੈ ਜਾਮ। ਜਮ ਜਾਮ ਦਾ ਭਾਵ ਹੈ ਜਮ, ਜੋ ਆਤਮਕ ਮੌਤ ਮਾਰਦੇ ਨੇ, ਆਤਮਕ ਮੌਤ ਮਾਰਦੇ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ, ਉਹਨਾਂ ਦੇ ਉਹ ਨਿਕਟ ਵੀ ਨਹੀਂ ਆਉਂਦੇ। ਸਤਿਗੁਰੂ ਜੀ ਕਿਰਪਾ ਕਰਨ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨੋ ਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੇ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮੁਨਿਆਏ ਵਸਿਆ, ਜਨੀਸਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿੱਤਰ ਧਾਰੀ ਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰੇ ਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਤਿਤ ਕਾਰ ਅਨੁਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਏ ਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ।

ਮੁਖਜ ਕੇਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तेरे कमन कमन गुण कह कह गावा तू साहिब।

ਏਕੇ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ। ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸਹੇ ਸਾਧ ਕੀ ਰਸਨਾ। ਨਾਨਕ ਜਨ

ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨੰਦ ਨਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੂਨਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿ ਸਮਾਨੀ ਪ੍ਰਭ ਕਾ ਸਿਮਰਨ ਨਿਸ਼ਚਲ ਆਸਨ ਪ੍ਰਭ ਕਾ ਸਿਮਰਨ ਕਮਲ ਬਿਗਾਸਨ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੇ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਹੀ ਉਦਾਰੀ ਅਨਕ ਪੁਨਿਹ ਚਰਤ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਹਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਕਾਵੈ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਿਆ ਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲਕ ਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ

ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਉਦਰੇ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਦ ਸਾਧਕ ਮਾਤ ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾ ਸੁਨਾਹੇ ਵਿਯੋਗ

ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬਟ ਢੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪਰਾਨ, ਕਨਕਸ ਵਹਿਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨਾ ਮਨ ਤੇ ਹੁਟੈ,

ਜਲ ਤੋਂ ਵਹਿ ਬੋ ਦੇਹ ਅਨੀਤ ਸ਼ੁੱਧ ਕਹਾ ਹੋਇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖਿਆ ਨੇਕੇ ਅਗਨ ਨਹੀਂ ਬੁੱਝੈ ਕੋਟਿ ਉਪਾਵ ਦਰਗਹਿ ਨਹੀਂ ਸਿਜੈ ਸ਼ੂਰ ਸਨਾਹੀ ਉਬ ਪਿਆਲ ਮੋਹਿ ਵਿਆਪੇ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮ ਡਾਨੇ

ਜੇ ਕੋ ਆਪਣੀ ਸੋਭਾ ਨੂਰੈ ਸਾਧ ਸੰਗੇ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਉ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਨਿਥਾਵੇਂ ਕਉ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਖੋ ਦੇਵੋ ਦਾਨ ਕਰਨ ਕਰਾਮਣ ਹਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਿਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਰਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸੰਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨ ਹੀ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤੋਂ ਨਾਨਕ ਸੀ ਜੈ ਜੇ ਪ੍ਰਸਾਦ ਤਰੀ ਉੱਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਮਨ ਭਾਵ ਕੇ ਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਵਰਸੰਗ ਰਚਨਾ ਐਸੇ ਦੁਖ ਮੂੜ ਅੰਦ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰ

ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਸਾਰੇ ਮੁਗਦੇ ਅਜਾਨ ਸਦਾ ਸਦਾ ਏ ਪੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਥਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੇ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ਼ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਯਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰਾ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੇ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋੜ ਨਿਬਹਾਵੇ ਕਹਾਂ ਬੁਜਾਰਤ ਬੂਜੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਵਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੇ।

ਝੂਠ ਵਿਕਾਰ ਮਹਾਂ ਲੋਭ ਧਰੋਹੋ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਇ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਹਿ ਆਨ ਸੁਆਏ ਨਾਨਕ ਕਹੁ ਨਾ ਸੀਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਸ਼ੇ ਪਾਵੈ ਇੱਕ ਬਸਤ ਕਾਰਨ ਬੇਖੋਟ ਗਵਾਵੇ ਇੱਕ ਭੀ ਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਹੁ ਕਹਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾਂ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮੈਂ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨ ਦੇ ਉਲਾਸ ਆਪਣੀ ਅਮਾਨ ਕਸ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਹਿਓ ਤੈ ਆਂਦੇ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣਹਿ ਮਿਥਿਆ ਹਸਤ ਪਰ ਦਰਬ ਕੋ ਹਿਰਹਿ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ

ਕੇ ਆਵਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਹਿ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰਾਏ ਆਵਤ ਜਾਵਤ ਜਨਮੈ ਮਰੈ ਜਿਸ ਕਹਿ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ

ਨੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਹੋ ਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੇ ਆਤਮ ਕੀ ਰਹਿਤ, ਜਿਸ ਭਾਵੇ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਸ਼ਤਹੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੈ,

ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸ਼ਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ ਤਾਂ ਕੀ ਭਗਤ ਕਰੇਹ ਜੇ ਪ੍ਰਸਾਦ ਆਪੂਖਣ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ

ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ।

ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖ ਯੁਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟੇ ਅਭਿਮਾਨ ਸਾਧਕੇ ਸੰਗ ਪ੍ਰਗਟੇ ਸੁਗਿਆਨ ਸਾਧਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏ ਕੁਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪ੍ਰਫੁੱਲੈ ਸਾਧ ਕਹਿ ਸੰਗ ਆਵਹੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੈ ਸੰਗ ਨਾ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕੇ ਸੰਗ ਨਾ ਬੀਗਾ ਪੈਰ ਸਾਧਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੇ ਸੰਗ ਨਾਹੀ ਹੋ ਤਾਪ ਸਾਧਕੇ ਸੰਗ ਤਜੇ ਸਾਬਾ ਪਾਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧਕੇ ਸੰਗ ਨਾ ਕਬਹੂੰ ਧਾਵੇ ਸਾਧਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੇ ਅਗੋਚਰ ਲਹਿ ਸਾਧੂ ਕਹਿ ਸੰਗ ਅਜਰ ਸਹਿ ਸਾਧਕੈ ਸੰਗ ਬਸੈ ਥਾਨੀ ਉੱਚੈ ਸਾਧੂ ਕੈ ਸੰਗ ਮੈਲ ਪਹੁੰਚੈ ਸਾਧਕੇ ਸੰਗ ਦ੍ਰਿੜੈ ਸਭ ਧਰਮ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕਲੂਖਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਸਾਧਕੇ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੇ ਨਾਨਕ ਉਦਰੈ ਸਾਧ ਸੁਨ ਰਸੈ ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੇ ਸੰਗ ਲੱਗੈ ਪਰਾ ਮਿੱਠਾ ਸਾਧੂ ਕੈ ਸੰਗ ਘੱਟ ਘੱਟ ਡੀਠਾ ਸਾਧ ਸੰਗ ਭਇਆ ਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕੈ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਨ ਹੈ ਜੇਤਾ ਸੁਨੇਹੇ ਤੇ ਤਬ ਖਿਆਨ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਕ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜੇਕ ਜਿਉਂ ਬਸਦਾ ਕਉ ਖੋਦੇ ਕਉ ਚੰਦਨ ਲੇ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਭਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾ ਜੈਸੇ ਧਰੀ ਉਪਰੇ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
ब्रह्म ज्ञानी एक उपर्यास ब्रह्म ज्ञानी का नहीं विनाश ब्रह्म ज्ञानी कै गरीबी समाह ब्रह्म ज्ञानी पर उपकार माह ब्रह्म ज्ञानी कै नाही धंधा ब्रह्म ज्ञानी ले तावत बंदा ब्रह्म ज्ञानी कै हुए सो भला ब्रह्म ज्ञानी सुफल फला ब्रह्म ज्ञानी संग सगले उधार नानक ब्रह्म ज्ञानी जपै सगल संसार ब्रह्म ज्ञानी कै कै रंग ब्रह्म ज्ञानी कै बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा सद जागत ब्रह्म ज्ञानी अहंग बोते आगत ब्रह्म ज्ञानी कै मन परमानंद ब्रह्म ज्ञानी कै कर सदानंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह हुए चिंत ब्रह्म ज्ञानी का निर्मल मंत ब्रह्म ज्ञानी जिस करै प्रभे आ ब्रह्म ज्ञानी का बड़ परता ब्रह्म ज्ञानी का दर्श बड़ भागी पाईए ब्रह्म ज्ञानी को बल बल जाइए ब्रह्म ज्ञानी को खोजे महेश्वर नानक ब्रह्म ज्ञानी आ परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथिया ना जाए दे आखर ब्रह्म ज्ञानी सर्ब का ठाकुर ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का करता ब्रह्म ज्ञानी सद जीवै नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्ब का धनी सलोक और तारे जो अंतर नाम सर्ब मैं पेखै भगवान निमख निमक ठाकुर नमस्कारे नानको अपरस सगल निस्तारे अष्टपदी मिथ्या नाही रसना परस मन मैं प्रीत निरंजन दर्श पार तिरया रूप ना पेखै नेतर साधकी टहल संत संग हेत करना सुने काहू की निंदा सब ते जाने आपस को मंदा गुर प्रसाद बिखिया परहरै मन की बासना मन ते टरै इंद्री जत पंच दोख ते रहत नानक कोट मदे को ऐसा परस बैसनो सो जिसे उपर सो प्रसन्न बिसन की माया ते होए भिन कर्म करत होवै ने कर्म तिस बैसनो का निर्मल धर्म काहू फल की शाह नहीं बादशाह केवल भगत कीर्तन संग राचे मन तने अंतर सिमरन गोपाल सब उपर होवत कृपाल आप दृढ़ अवरे नाम जपावै नानको बैसनु परम गत पावै भगवती भगवंत भगत का रंग सगल ते आगे दुष्ट का संग मन ते बिनसै सगला परम कर पूजे सगल पार ब्रह्म साध संग पापा मल खोवै तिस भगवती की मत उत्तम होवै भगवंत की टहल करै नित नीत मन तन अर्पे बिसन प्रीत हर के चरण हिरदे बसावे नानक ऐसा भगवती भगवंत को पावै सो पंडित जो मन प्रबोधै राम नाम मत मैं सोधै राम नाम सार रस पीवै उस पंडित कै उपदेश जग जीवै हर की कथा हिरदे बसावे सो पंडित फिर जो नावै वेद प्राण सिमरत बूझै मूल सूखम मैं जाने स्थूल चावर ना को दे उपदेश नानक उस पंडित को सदा देस बीज मंत्र सर्व को ज्ञान चौ वरना में जपे को नाम जो जो जपै तिसकी गत होए सत्संग पावे जन कोए कर कृपांतरे उतारे पास प्रेद मुगद पाथर को तार सर्व रोग का उखद नाम कल्याण रूप मंगल गुण गाम काहू जुगत किते ना पाईए धर्म नानक तिस मिले जिस लिखिया तुर कर्म

ਸਦ ਸੰਤਨ ਪਾਏ ਤਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ। ਸਗਲ

ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨਮਤ ਨਾਮ ਧਿਆਵੇ ਨਾਨਕ ਕਰਤੇ ਕਾਂਤ ਨ ਪਾਵਹਿ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼੍ਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੇ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੇ ਮਰਹੇ ਕਈ ਕੋਟ ਬੋਜੋਨੀ ਫਿਰਹਿ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੇ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹ ਜਹ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿਆ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬੋ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ

ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੇ ਜਲ ਥਲ ਮਈਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾ ਪਿਉ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਦਰ ਰਹਾਵੇ, ਹੁਕਮੇ ਉਪਜੈ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭਾਵੇ ਮਾਨੁਖ ਗਤ ਪਾਵੈ, ਪ੍ਰਭਾਵੇ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੇ ਤਾਂ ਹਰ ਗੁਣ ਭਾਖੈ, ਪ੍ਰਭਾਵੇ ਤਾਂ ਪਤ ਤੇ ਉਦਾਰੇ, ਆਪ ਕਰੈ ਆਪਣ ਵਿਚਾਰੈ,

ਜਿਸ ਕੈ ਹਾਥ ਹੋਏ ਤਾਂ ਸਭ ਕਿਛ ਲਏ, ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣਤੇ ਆਪਣੇ ਆਪ ਬਚੇ। ਭਰਮੇ ਭੂਲਾ ਦੇ ਦਿਸ ਧਾਵੇ, ਨਿਮਖਮਾਏ ਚਾਰ ਕੁੰਟ ਫਿਰਿਆ ਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਜਾ।

ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਵਾ ਬਣਾਈ, ਨਾਨਕ ਜੀ ਵੈ ਦੇਖ ਬਡਾਈ, ਸਕਾ ਬਲ ਨਾਹੀ ਸਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਫੁਨ ਥੀਓ। ਕਬੂ ਉੱਚ ਨੀਚ ਮੈਂ ਬਸੇ, ਕਬੂ ਸੋਗ ਹਰਖ ਰੰਗ ਹੱਸੇ, ਕਬੂ ਨਿੰਦ ਚਿੰਦ ਬਿਓ।

ਸੰਗ ਜਿਉ ਜਲ ਮੈਂ ਜਲਾਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਸਲੋਕ

ਅਸ਼ਟਪਦੀ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਬੋਜੋਨ ਭਰਮਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ ਨਾਨਕੀ ਹਾ ਮੁਕਤਾ ਗੇ ਸੁਖ ਪਾਵੇ ਧਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ ਕਰ ਮਨੁਖ ਉਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪ੍ਰਮਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਬੈ ਹਰ ਦਰਗਾਹ ਕਉ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸਹਿ ਭਲਾਈ ਨਿਕਟ ਨਾਵੇ ਸਰਬ ਕੀ ਦੇਣ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛੁ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਚਲ ਨਾਹੀ ਚੀ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ

ਪਾਵੇ ਮਾਇਆ ਪਾਸ਼ੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੇ ਪ੍ਰਾਪਤ ਹੋਏ।

ਪ੍ਰਭ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ, ਬੂਜੇ ਦੇਖੈ ਕਰੈ ਬਿਵੇਕ, ਆਪੇ ਕਾਪੇ ਅਨੇਕ, ਮਰੇ ਨਾ ਬਿਨਸੇ ਆਵੇ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।

ਅਵਤਾਰ ਸਭ ਕਾ ਸੁਸਕਾਉ ਕਰਨੇ ਹਾਰ ਉਸਤੇ ਭਿੰਨ ਕਹੁ ਹੋ ਕਿਛੁ ਹੋਏ ਥਾਂਥ ਨੰਤਰ ਕੈ ਸੋਏ ਆਪਣੇ ਚਲ ਤਾਪ ਕਰਨੇ ਹਾਰ ਕੌਤਕ ਕਰੇ ਰੰਗਿਆ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ।

ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਣ ਯਾਰ ਜਾ ਘਟੈ ਸੰਤ ਕੈ ਦੂਖਣ ਜਮ ਤੇ ਨੀ ਛੁਟੈ ਸੰਤ ਕੈ ਦੂਖਣ ਸੁਖ ਸਭ ਜਾਏ ਸੰਤ ਕੈ ਦੂਖਣ ਨਰਕ ਮੈਂ ਪਾਏ ਸੰਤ ਕੈ ਦੂਖਣ ਮਤ ਹੋਏ ਮਲੀਨ ਸੰਤ ਕੈ ਦੂਖਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗ ਜਿਉ ਲਵੈ ਸੰਤਨ ਕੈ ਦੂਖਣ ਸਰਪ ਜੋਨ ਪਾਏ ਸੰਤ ਕੈ ਦੂਖਣ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੂਖਣ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੂਖਣ ਸਭ ਕੋਸ਼ਲੈ ਸੰਤ ਕੈ ਦੂਖਣ ਤੇਜ ਸਭ ਜਾਏ ਸੰਤ ਕੈ ਦੂਖਣ ਨੀਚ ਨਚਾਏ

ਸੰਦਕਾਨੰਦਕ ਮਹਾ ਤਤਾਈ ਸੰਦਕਾਨੰਦਕ ਖਿੰਟਕ ਨ ਪਾਈ ਸੰਦਕਾਨੰਦਕ ਮਹਾ ਹਤਿਆਰਾ ਸੰਦਕਾਨੰਦਕ ਪਰਮੇਸ਼ਰ ਮਾਰਾ ਸੰਦਕਾਨੰਦਕ ਰਾਜ ਤੇ ਹੀਨ ਸੰਦਕਾਨੰਦਕ ਦੁਖੀਆਰ ਦੀਨ ਸੰਤ ਕੇ ਨਿੰਦਾ ਕੋ ਸਰਬ ਰੋਗ ਸੰਤ ਕੇ ਨਿੰਦਾ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਣਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਪ ਕੀਂਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉ ਬੁਵਾੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇ ਮਨ ਕਉ ਇਕੈ ਭਗਵਾਨ ਜਿਸ ਕਾ ਦੀਏ ਰਹਾ ਅਕਾਏ ਬਹੁਰ ਨਾ ਤ੍ਰਿਸ਼ਨਾ ਲਾਗਾ ਆਏ ਮਾਰੇ ਰਾਖੇ ਇਕੋ ਆਪ ਮਾਨੁਕੈ ਕਿਛ ਨਾਹੀ ਹਾ ਤਿਸ ਕਾ ਹੁਕਮ ਬੂ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ

ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।

ਨਿਤ ਉਤਕੀਓ ਸੋਝੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੂਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ।

ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ

ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ।

ਜਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਾਪੇ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੇ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਹੋਏ ਸੁਖ ਨਿਦਾ

ਸਾਧਕੀ ਧੂਰ ਕਰੋ ਇਸ਼ਨਾਨ, ਸਾਧੂ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਵਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।

ਸਰਬਨ ਦਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਸ ਤਿਸ ਕਾ ਉਕਰਨੇ ਜੋਗ, ਤਿਸ ਬਿਨ ਦੂਸਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਂ ਕੈ ਮਨ ਗੁਰਖੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਹਲੋਏ, ਜਾਂ ਕੇ ਹਿਰਦੇ ਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾਰੇ ਖਨਾ ਰੰਗ ਕਿਸ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪਰਸਾਨ ਅਸ਼ਟਪਦੀ, ਅਵਿਨਾਸੀ ਪ੍ਰਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀਤ ਆਗ, ਤਿਸ ਤੇ ਪਰੇ ਨਾਹੀ ਕਿਛ ਹੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਦਾਨ ਦਿਆਲ ਬਖਸ਼ਨ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹ ਨਰਾਓ, ਮਨਸਾ ਪੂਰਨ ਸਰ

ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਿ ਮਲਿ ਹਿਰੈ ਗੁਰਬਚਨੀ ਹਰ ਨਾਮ ਉਚਰੈ

ਉਸ ਪੁਰਖ ਕਾ ਨਾਹੀ ਕਦੇ ਬਿਨਾਸੋ, ਜਾ ਕੇ ਮਨ ਪ੍ਰਗਟੇ ਗੁਣ ਤਾਸੋ, ਅਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕੋ ਦੇ, ਮੋਹ ਮਾਇਆ ਕੈ ਸੰਗ ਨਾ ਲੇ, ਮਨ ਮੈਂ ਰਾਖੇ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮੋ ਦੁਖ ਤੈ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਅਨੰਦ ਪਿਆ ਦੁਖ ਨਾਠੇ ਭਾਈ, ਜਨਮ

ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰ ਵਥ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕਉ ਕਰਹੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ

ਬਸਿਆ ਰਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸੇ ਪੂਰਨ ਹੋਇ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੇ ਅਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ

ਸੱਚ ਧਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰਿਓ ਪ੍ਰਭ ਆਪਨਕ ਵਿਸਥਾਰ ਏਕ ਤੇ ਭਏ ਏਕ ਰਾਧ ਪਰਾਸ਼ਤ ਗਏ ਮਾਨ ਤਨ ਅੰਤਰ ਏਕ ਪ੍ਰਭ।

ਏਕ ਓਟ ਏਕ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕੈ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਪ੍ਰਗਾਸਨ ਦਿਨ ਲਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ।

ਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਅੰਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ

ਮਨ ਤਨ ਅੰਤਰ ਹੀ ਸਵਾਉ ਨਿਤ ਰੂਪੇ ਖਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਬਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ

ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਇਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏ ਕਛ ਨਾ ਦ੍ਰਿਸ਼ਟੇ ਤਾਪ ਆਪਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਕ ਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹਿ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਏ

ਬਹੁਤ ਕਰੇ ਅਨੰਦ ਚੋ ਜਾਪੇ ਰਸ ਭੋਗ ਨਿਰਜੋਗ। ਜਿਸ ਭਾਵੇ ਤਿਸ ਆਪਣ ਨਾਇ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ, ਬੇਸ਼ੁਮਾਰ ਥਾ ਗੰਤੇ ਅਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ, ਨਾਨਕ ਏਕੋ ਪਸਲਿਆ ਦੂਜਾ ਕੈ ਦ੍ਰਿਸ਼ਟਾ ਰਸ਼ਟਪਦੀ। ਆਪ ਕਥੇ ਆਪ ਸੁਣਨੇ ਹਾਰ, ਆਪੇ ਕਾ ਬਿਸਥਾ ਜਾਂ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨਾ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾਂ ਕੋ ਪ੍ਰਭ ਜੀ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਸਾਥ ਜਿਸ ਭਾਵੇ ਤਸਲੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗਾ ਹਰੇ ਕੇ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਾ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ

ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੇ ਰਾਖਣ ਹਾਰ ਧਿਆਏ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।

ਨਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੇ ਸੋ ਹੋਤ ਨਿਹਾਲ ਤਾਂ ਕਿ ਨਿਕਟ ਨ ਆਵਤ ਕਾਲ।

ਸਵਾ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨਉ ਨਿਰਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁਨ ਸਮਾਧਿ ਅਨਹਤੈ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ।

ਗਤ ਮਿਤ ਕਹੀ ਨਾ ਜਾਏ, ਦੂਸਰੋ ਹਿਤਾ ਸੋਝੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਇ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਸਰਦੇ ਭਗਵਾਨ।

ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਕਰੋ।

ਵਿਟੋਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਉਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦੇ ਰੱਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰ ਜੀ, ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਵੈ ਤੰਤੀ ਤਿਉਂ ਵਾਜੇ ਜੰਤ, ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਅਪਾਰ ਕਿਰਪਾ ਕਰਕੇ ਆਪਣੇ ਸੇਵਕ ਪਰਿਵਾਰ ਨੂੰ ਭਲੇ ਉੱਦਮ ਅਤੇ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਆਪ ਜੀ ਦੇ ਬਖਸ਼ੇ ਹੋਏ ਉੱਦਮ ਅਤੇ ਪ੍ਰੇਰਨਾ ਦਾ ਸਦਕਾ ਆਪ ਜੀ ਦੇ ਦਰਘਰ ਦੇ ਸੇਵਕ ਸਰਦਾਰ ਹੈਰੀ ਸਿੰਘ ਰਾਏ, ਬੀਬੀ ਰਿਪਨਜੀਤ ਕੌਰ ਰਾਏ ਵੱਲੋਂ ਆਪਣੇ ਬੇਟੇ ਕਾਕਾ ਗੈਵਨ ਸਿੰਘ ਰਾਏ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ, ਅਤੇ ਸਤਿਗੁਰੂ ਜੀ ਬੱਚੇ ਨੇ 12ਵੀਂ ਕਲਾਸ ਦੀ ਪੜ੍ਹਾਈ ਦੀ ਸਤਿਗੁਰੂ ਜੀ ਗ੍ਰੈਜੂਏਸ਼ਨ ਕੀਤੀ ਹੈ, ਗੁਰੂ ਗਰੀਬ ਨਿਵਾਜ਼ ਪਿਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ, ਗੁਰੂ ਗਰੀਬ ਨਿਵਾਜ਼ ਪਿਤਾ ਜੀ ਉਹ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਿਆਰ ਅਤੇ ਸ਼ਰਧਾ ਦੇ ਨਾਲ ਕਰਵਾਏ ਹਨ। ਗੁਰੂ ਗਰੀਬ ਨਿਵਾਜ਼ ਪਿਤਾ ਜੀ ਕਿਰਪਾ ਕਰਨੀ, ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਬੇਅੰਤ ਸੇਵਾਵਾਂ ਹੋ ਰਹੀਆਂ ਹਨ, ਸੇਵਕ ਪਰਿਵਾਰ ਦੀ ਕੀਤੀ ਸੇਵਾ ਦਰ ਪ੍ਰਵਾਨ ਕਰਨੀ ਜੀ, ਪਾਵਨ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋ ਤੋਂ ਸਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਕਾਕਾ ਗੈਵਨ ਸਿੰਘ ਰਾਏ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਗੁਰੂ ਗਰੀਬ ਨਿਵਾਜ਼ ਪਿਤਾ ਜੀ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਹਰ ਮਦਾਨੇ ਫਤਿਹ ਕਰਨੀ, ਸਮੂਹ ਰਾਏ ਪਰਿਵਾਰ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ, ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਣਾ ਜੀ,
ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਸੇਵਕ ਪਰਿਵਾਰ ਅਤੇ ਬੱਚੇ ਨੂੰ ਅਸੀਸਾਂ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਫਤਿਹ
1: ਬਹੁਤ ਬਹੁਤ ਧੰਨਵਾਦ ਸਤਿਸੰਗ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਰਾਏ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਗੈਵਨ ਸਿੰਘ ਰਾਏ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਗ੍ਰੈਜੂਏਸ਼ਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਦਾ ਸ਼ੁਕਰਾਨਾ ਅਤੇ ਅਸੀਸਾਂ ਲੈਣ ਵਾਸਤੇ ਸਤਿਸੰਗ ਜੀ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸੇਵਕ ਪਰਿਵਾਰ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਹਨ, ਸੇਵਾਵਾਂ ਕੀਤੀਆਂ ਹਨ। ਗੁਰੂ ਰਹਿਮਤ ਕਰਨ, ਸਾਰੇ ਪਰਿਵਾਰ ਦੇ ਸਿਰ 'ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਸੇਵਕ ਪਰਿਵਾਰ ਨੂੰ ਨਿਵਾਜਦੇ ਰਹਿਣ ਅਤੇ ਸੇਵਕ ਪਰਿਵਾਰ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਦਾ ਹੀ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹਿਣ ਜੀ। ਬਹੁਤ ਬਹੁਤ ਸੇਵਕ ਪਰਿਵਾਰ, ਸਮੂਹ ਰਾਏ ਪਰਿਵਾਰ ਦਾ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਖਾਸ ਕਰਕੇ ਮੈਨੇਜਰ ਸਾਹਿਬ ਤਿਨ੍ਹਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਸਾਰਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਜੀ। ਆਓ ਪਿਆਰ ਸਾਹਿਬ, ਸਤਸੰਗਤ ਜੀ ਦੇਖ ਵਰਤ ਰਹੀ ਹੈ, ਉਸ ਤੋਂ ਉਪਰੰਤ ਆਪ ਜੀ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਹਨ, ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਬਗੈਰ ਨਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰ ਰਾਗ ਵਜਸਪਤੀ ਬਹੁਤ ਘੱਟ ਗਹਿਣ ਛੰਦ ਹੈ ਸੋ ਆਪ ਜੀ ਸ਼ਬਦ ਸਰਵਣ ਕਰ ਰਹੇ ਹੋ।

ਹੁਕਮ ਵਿੱਚ ਜੀਵਨ ਨੂੰ ਢਾਲ ਲੈਣ, ਇਹੀ ਇੱਕ ਸੱਚੀ ਗੁਰਸਿੱਖੀ, ਸੱਚੀ ਜੀਵਨ ਸ਼ੈਲੀ, ਸਤਿਗੁਰ ਰਹਿਮਤ ਕਰਨ ਲੱਗੇ।

ਅਕਸਰ ਸਾਡੀ ਜ਼ਿੰਦਗੀ 'ਚ ਰੋਜ਼ਾਨਾ ਹੁੰਦਾ ਹੈ, ਹੱਥ ਵਿੱਚ ਗੁਟਕਾ ਹੁੰਦਾ ਹੈ, ਮਨ ਕਿਤੇ ਹੋਰ ਹੁੰਦਾ। ਮਹਾਰਾਜ ਕਹਿੰਦੇ ਏਦਾਂ ਗੱਲ ਨਹੀਂ ਬਣਨੀ। ਜੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਦਿਲ ਤੋਂ ਮਨ ਤੋਂ ਇਕਾਗਰ ਚਿੱਤ ਹੋ ਕੇ ਸਾਵਧਾਨ ਇਕਾਗਰ ਚੀਤ ਹੋ ਜਪਣਾ ਪੈਣਾ। ਜੇ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਤੇ ਮਨ ਜੌਬ ਤੇ ਹੈ, ਸ਼ੌਪ ਤੇ ਹੈ, ਫਿਰ ਗੱਲ ਨਹੀਂ ਬਣਨੀ।

вокруг, вокруг, вокруг, вокруг, вокруг.

ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ।

ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ